ਜਿਨ ਹਰ ਹਰ ਹਰ ਰਸ ਨਾਮ ਨਾ ਪਾਇਆ ਤੇ ਭਾਗਹੀਣ ਜਮ ਨਹੀਂ ਛੱਡਦੇ। ਫਿਰ ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ ਧ੍ਰਿਗ ਜੀਵ ਹੈ। ਧ੍ਰਿਗ ਵੇਖੋ ਕਿੱਡੀ ਵੱਡੀ ਸਤਿਗੁਰ ਝਿੜਕ ਮਾਰੀ ਹੈ। ਕਿਸੇ ਨੂੰ ਸੌ ਵਾਰੀ ਫਿੱਟੇ ਮੂੰਹ ਕਹਿ ਦੋ ਉਹਨੇ ਇੱਕ ਧ੍ਰਿਗ ਬਣਦਾ। ਧ੍ਰਿਗ ਜੀਵ ਹੈ ਧ੍ਰਿਗ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ। ਤਿੰਨ ਧੁਰ ਮਸਤਕ ਲਿਖਿਆ ਤੁਹਾਡੇ ਵੱਡੇ ਭਾਗ ਆ, ਤੁਸੀਂ ਸੰਗਤ ਚ ਆ ਗਏ। ਵੱਡ ਭਾਗੀ ਹਰ ਸੰਗਤ ਪਾਵੇ, ਭਾਗਹੀਣ ਭ੍ਰਮ ਚੋਟਾਂ ਖਾਵੇ, ਬਿਨ ਭਾਗਾਂ ਸਤਸੰਗ ਨਾ ਲੱਭੇ। ਤੇ ਸੰਗਤ ਕਹਿੰਦੇ ਕਿਹਨੂੰ ਆ? ਕਹਿੰਦੇ ਸਤਸੰਗਤ ਕੈਸੀ ਜਾਣੀਏ ਜਿੱਥੇ ਏਕੋ ਨਾਮ ਵਿਖਾਣੀ ਦਾ ਬੋਲਣਾ ਵਿਖਿਆਣ ਕਰਨਾ।

ਸਿਮਰਨ ਦੇ ਨਾਲ ਮਨ ਨਿਰਮਲ ਹੋ ਜਾਂਦਾ ਹੈ। ਇਹ ਨੌ ਦਰਾਂ ਨੂੰ ਛੱਡ ਕੇ ਨਿੱਜ ਘਰ ਆਪਣੇ ਦਸਵੇਂ ਘਰ 'ਚ ਚਲੇ ਜਾਂਦਾ, ਉੱਥੋਂ ਫਿਰ ਇਹਨੂੰ ਨਾਮ ਮਿਲਦਾ। ਉੱਥੋਂ ਕੀ ਮਿਲਦਾ ਜੀ ਇਹਨੂੰ? ਹਰੀ ਦੀ ਕਥਾ, ਹਰੀ ਦਾ ਕੀਰਤਨ। ਉਹਨੂੰ ਜਦੋਂ ਸੁਣਦਾ ਨਾ ਤਾਂ ਫਿਰ ਇਹਦਾ ਦੁੱਖ ਖਤਮ ਹੁੰਦਾ। ਦੁੱਖ ਕਿਹੜਾ ਸੀਗਾ? ਦੁੱਖ ਵਿਛੋੜਾ, ਇੱਕ ਦੁੱਖ ਭੂਖ, ਇੱਕ ਦੁੱਖ ਸਖਤ ਵਾਰ ਜਮਦੋ, ਜਿਹਨੂੰ ਕਹਿੰਦੇ ਸਭ ਤੇ ਉੱਤਮ ਹਰ ਕੀ ਕਥਾ, ਨਾਮ ਸੁਣਤ ਦਰਦ ਦੁੱਖ। ਪਰ ਉਹ ਸੰਗਤ ਤੋਂ ਬਿਨਾਂ ਮਿਲਦਾ ਨਹੀਂ, ਅਤੇ ਸੰਗਤ 'ਚ ਵੱਡੇ ਭਾਗਾਂ ਵਾਲੇ ਆਉਂਦੇ ਨੇ। ਕਿਤੇ ਸੰਤ ਕਾ ਸੰਗ ਵੱਡ ਭਾਗੀ ਪਾਈਏ, ਸੰਤ ਕੀ ਸੇਵਾ ਨਾਮ ਦੇ। ਅੱਜ ਤੁਸੀਂ ਸੇਵਾ ਕਰ ਰਹੇ ਹੋ ਸੰਤਾਂ ਦੀ। ਨਾਮ ਤੁਲ ਕੇ ਸ਼ਵਰ ਨਾ ਹੋਏ, ਨਾਨਕ ਗੁਰਮੁਖ ਨਾਮ ਪਾਵੇ ਜਨ ਕੋਏ। ਪਰ ਜਪਦਾ ਕੋਈ ਕੋਈ ਹੈ, ਸਤਿਗੁਰਾਂ ਨੇ ਫੈਸਲਾ ਦੇ ਦਿੱਤਾ। ਇਸ ਲਈ ਜੋ ਸਤਿਗੁਰੂ ਕਹਿ ਰਹੇ ਨੇ ਉਹ ਸਾਨੂੰ ਕਰਨਾ ਹੀ ਪੈਣਾ ਵਾ, ਅਤੇ ਫਿਰ ਹੀ ਛੁਟਕਾਰਾ ਹੋਣਾ ਵਾ। ਯਾਰ ਮੀਤ ਸੁਣ ਸਾਜਨਾ, ਬਿਨ ਹਰ ਛੁੱਟਣ ਨਾਹੀਂ। ਹਰੀ ਦੇ ਨਾਮ ਤੋਂ ਬਿਨਾਂ ਨਹੀਂ ਛੁੱਟਿਆ ਜਾਣਾ ਭਵਜਲ ਚੋਂ। ਜੇ ਹਰ ਸਿਮਰਨ ਪਿਆ ਤੇ ਉਪਾਧ ਗਤ ਕੀਨੀ, ਵਡਭਾਗੀ ਹਰ ਜਪਨਾ, ਜਾਂ ਨਾਨਕ ਕੋ ਗੁਰ ਇਹ ਮਤ ਦੀਨੀ, ਜਪ ਹਰ ਭਵਜਲ ਤਰਨਾ। ਇਹਨੂੰ ਸੰਸਾਰ ਸਾਗਰ ਨੂੰ ਭਵਜਲ ਕਿਹਾ। ਬੜਾ ਲੰਮਾ ਸਮਾਂ ਹੋ ਗਿਆ ਸਾਨੂੰ ਇੱਥੇ ਜੂਨਾਂ 'ਚ ਘੁੰਮਦਿਆਂ ਨੂੰ। ਕਈ ਜਨਮ ਪੈ ਕੀਟ ਪਤੰਗਾ, ਕਈ ਜਨਮ ਗਜਮੀਨ ਕਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈ ਵਿਰ ਬ੍ਰਿਖ ਜੋਇਓ, ਮਿਲ ਜਗਦੀਸ਼ ਮਿਲਣ ਕੀ ਬਰੀਆ। ਫਿਰ ਵਾਰੀ ਮਿਲੀ ਆ, ਅਤੇ ਸਤਿਗੁਰੂ ਕਹਿੰਦੇ ਕਰਨਾ ਕੀ ਆ? ਮਿਲਣ ਲਈ ਭਈ ਪ੍ਰਾਪਤ ਮਾਨੁੱਖ ਦੇ ਹੁਰੀਆ, ਗੋਬਿੰਦ ਮਿਲਣ ਕੀ। ਅੱਗੇ ਦੱਸਿਆ ਵੀ ਕਰਨਾ ਕੀ ਆ, ਅੱਜ ਜਿਹੜਾ ਤੁਸੀਂ ਕਰ ਰਹੇ ਹੋ। ਕਹਿੰਦੇ ਅਵਰ ਕਾਜ ਤੇਰੇ ਕਿਤੇ ਨਾ ਕਾਮ। ਅਵਰ ਕਾਜ, ਅੱਜ ਸਾਰੇ ਹੁਕਮਨਾਮਾ ਸਾਹਿਬ ਪੜ੍ਹੇ ਹੋ ਜਿਹੜਾ ਅੱਜ ਆਇਆ, ਬਾਹਰ ਨੋਟਸ ਬੋਰਡ 'ਤੇ ਲਿਖਿਆ, ਉਹ ਅਵਰ ਕਾਜ ਸਾਰੇ ਲਿਖੇ ਉਹ 'ਚ। ਕਹਿੰਦੇ ਉਹ ਕਰਮ ਕਾਂਡ ਕਰਨ ਨਾਲ ਕੁਛ ਨਹੀਂ ਮਿਲਣਾ। ਅਵਰ ਕਾਜ ਤੇਰੇ ਕਿਤੇ ਨਾ ਕਾਮ, ਕੀ ਕਰ? ਬਸ ਸੰਗਤ ਦੇ ਵਿੱਚ ਆ ਕੇ ਤੂੰ

ਮਾਨਸ ਕੋ ਪ੍ਰਭ ਦੀ ਵਡਿਆਈ। ਗੁਰੂ ਪਿਆਰਿਓ, ਵਾਹਿਗੁਰੂ ਜੀ ਨੇ, ਅਕਾਲ ਪੁਰਖ ਨੇ, ਮਾਲਕ ਨੇ ਇੱਕ ਖੇਲ ਬਣਾਇਆ 84 ਲੱਖ ਜੂਨਾਂ ਦਾ, ਜਿਹਦੇ ਵਿੱਚ ਸਾਡੇ ਮਨ ਖੇਡਦੇ ਨੇ। ਔਰ ਖੇਲ ਜਿੱਤੇਗਾ ਕਿਹੜਾ? ਜਿਹੜਾ ਜਿੱਤ ਜਾਏਗਾ ਉਹਨੂੰ ਫਿਰ ਖੇਲ ਚੋਂ ਬਾਹਰ ਕਰ ਦਿੰਦੇ ਨੇ, ਉਹਨੂੰ ਆਪਣੇ ਨਾਲ ਮਿਲਾ ਲੈਂਦੇ ਨੇ ਵਾਹਿਗੁਰੂ ਜੀ। ਤੇ ਖੇਲ ਜਿੱਤਣ ਵਾਸਤੇ ਸਾਨੂੰ ਮਾਨਸ ਜਨਮ ਲੈਣਾ ਪੈਂਦਾ, ਮਾਨਸ ਜਨਮ। ਤੇ ਉਹ ਸਾਨੂੰ ਮਿਲ ਗਿਆ, ਕਿੱਡੇ ਵੱਡੇ ਭਾਗ। ਇਹਨੂੰ ਦੁਰਲੱਭ ਦੇ ਕਹਿੰਦੇ, ਮਿਲਦੀ ਨੀਗੀ ਇਹ, ਦੁਰਲੱਭ ਦੇ ਪਾਈ ਵਡਭਾਗੀ। ਬਹੁਤ ਵੱਡੇ ਭਾਗ ਹੋਣ ਤੇ ਫਿਰ ਮਾਨਸ ਜਨਮ ਮਿਲਦਾ। ਦੁਰਲੱਭ ਦੇ ਪਾਈ ਵਡਭਾਗੀ, ਨਾਮ ਨਾ ਜਪੇ ਤਾਂ ਹਾਂਜੀ ਆਤਮਘਾਤੀ, ਸੁਸਾਈਡ। ਕਹਿੰਦੇ ਜਿਹੜੇ ਨਾਮ ਨਹੀਂ ਨਾ ਜਪਦੇ ਉਹ ਫਿਰ ਸੁਸਾਈਡ ਕਰ ਲੈਂਦੇ ਆ। ਮਤਲਬ ਜਿੱਦਾਂ ਕੋਈ ਆਤਮਘਾਤ ਕਰ ਲਵੇ ਬੰਦਾ, ਉਹਦੀ ਬੜੀ ਵੱਡੀ ਸਜ਼ਾ ਹੁੰਦੀ ਹੈ, ਭਾਵੇਂ ਉਹਨੂੰ ਮਰਨ ਤੋਂ ਬਾਅਦ ਕੀ ਦੇਣੀ ਹੈ, ਪਰ ਉੱਥੇ ਕੇਸ ਚੱਲਦਾ। ਇੰਨਾ ਸਤਿਗੁਰਾਂ ਨੇ ਸਾਨੂੰ ਸਮਝਾਇਆ ਗੁਰਬਾਣੀ 'ਚ। ਕਿਤੇ ਜੇ ਮਾਨਸ ਜਨਮ ਪਾ ਕੇ ਵੀ ਤੁਸੀਂ ਨਾਮ ਨਹੀਂ ਜਪਦੇ ਤਾਂ ਫਿਰ ਮਿਲੋਗੇ ਕਿਵੇਂ? ਇਹ ਖੇਲ 'ਚੋਂ ਨਿਕਲੂਗਾ ਮਨ ਸਾਡਾ ਕਿਵੇਂ? ਖੇਲ 'ਚੋਂ ਨਿਕਲੇਗਾ ਜੇ ਖੇਲ ਜਿੱਤਾਂਗੇ, ਤਾਂ ਖੇਲ ਹੈ ਪੰਜਾਂ ਚੋਰਾਂ ਦੇ ਨਾਲ, ਉਹ ਮਹਾਂਬਲੀ ਹੈ, ਉਹ ਸਾਡੇ ਅੰਦਰ ਹੀ ਹੈ। ਇਸ ਦੇਹੀ ਅੰਦਰ 5 ਚੋਰ ਵਸੇ, ਗਿਣੇ ਸਤਿਗੁਰਾਂ ਨੇ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ। ਜਦੋਂ ਪੰਜਵੇਂ ਪਾਤਸ਼ਾਹ ਨੂੰ ਭੇਜਿਆ ਨਾ, ਉਹਨਾਂ ਨੇ ਸ਼ਬਦ ਲਿਖਿਆ, ਫਿਰ ਇਹ ਮਨ ਹੈ ਸਾਡਾ, ਉਹਦਾ ਖੇਲ ਹੈ ਸਾਰਾ। ਗੁਰਬਾਣੀ ਸਮਝਾਇਆ ਮਨ ਦਾ ਜਨਮ ਸੱਚਖੰਡ 'ਚ ਵਾਹਿਗੁਰੂ ਜੀ ਕਰਦੇ ਨੇ ਆਪ। ਜਿਨ ਤੇਰੀ ਮਨ ਬਣਤ ਬਣਾਈ, ਅੱਗੇ ਬੋਲੋ, ਉਠ ਤੇ ਬੈਠ ਤੇ ਸਦ ਜਿਸੇ ਧਿਆਈ। ਤੇ ਕਿਹਨੂੰ ਧਿਆ ਰਹੇ ਹੋ ਤੁਸੀਂ? ਵਾਹਿਗੁਰੂ ਜੀ ਨੂੰ। ਇਹਦਾ ਮਤਲਬ ਫਿਰ ਉਹਨੇ ਹੀ ਇਹਦੀ ਬਣਤ ਬਣਾਈ ਹੈ ਨਾ। ਮਨ ਦਾ ਜਨਮ ਕਿਹਨੇ ਕੀਤਾ? ਇਹ ਮਨ ਕਰਮ, ਇਹ ਮਨ ਧਰਮ, ਇਹ ਮਨ ਪੰਚ ਤੱਤ ਤੇ ਜਨਮ। ਇਹ ਜਦੋਂ ਸਰੀਰ 'ਚ ਆਉਂਦਾ ਵਾ, ਇਹਨੇ ਕਰਮ ਕਰਨਾ ਹੁੰਦਾ ਆਪਣੇ ਸਰੀਰ ਲਈ, ਅਤੇ ਨਾਲ ਧਰਮ ਕਮਾਉਣਾ ਹੁੰਦਾ। ਇਹ ਕਰਮ ਨਾਲ ਤਾਂ ਜੁੜ ਜਾਂਦਾ, ਧਰਮ ਨੂੰ ਭੁੱਲ ਜਾਂਦਾ, ਤਾਂ ਫਿਰ ਜੂਨਾਂ 'ਚ ਜਾਂਦਾ। ਫਿਰ ਸਤਿਗੁਰੂ ਸਾਨੂੰ ਜਦੋਂ ਸੰਗਤ 'ਚ ਆਉਂਦੇ ਹਾਂ, ਫਿਰ ਸਾਨੂੰ ਕਰਮ ਦੇ ਨਾਲ ਧਰਮ ਪਰਪੱਕ ਕਰਾਉਂਦੇ ਨੇ। ਕਹਿੰਦੇ ਕਰਮ ਧਰਮ ਤੁਮ ਚੌਪੜ ਸੱਜ। ਕਰਮ ਦੇ ਨਾਲ ਸੰਗਤ ਤੁਸੀਂ ਕੰਮ ਕਰਦੇ ਸਾਰੇ, ਤੇ ਛੱਡ ਕੇ ਹੁਣ ਆਏ ਸੰਗਤ 'ਚ। ਕਹਿੰਦੇ ਕਰਮ ਧਰਮ ਤੁਮ ਚੌਪੜ ਸਾਜੋ, ਸੱਤ ਕਰੋ ਤੁਮ ਸਾਰੇ। ਕਹਿੰਦੇ ਵਾਹਿਗੁਰੂ ਨਾਲ ਜੁੜੋ, ਕਾਮ, ਕ੍ਰੋਧ, ਲੋਭ, ਮੋਹ ਜੀਤੋ। ਇਹ ਸੌਖਾ ਹੀ ਕੰਮ ਹੈ, ਐਸੀ ਖੇਲ ਹਰ ਪਿਆ, ਖੇਲ ਜਿੱਤ ਕੇ ਜਾਓਗੇ। ਪਰ ਅਸੀਂ ਕੀ ਕਰਦੇ ਹਾਂ? ਮਨ ਭੁੱਲੋ ਮਾਇਆ ਕਰ ਜਾਏ, ਸਰੀਰ ਨੂੰ ਮਾਇਆ ਦਾ ਕਰਕੇ ਆ। ਇਹ ਅਕਾਲ ਪੁਰਖ ਵੱਲੋਂ ਜਿਹੜਾ ਸਮਝਾਇਆ ਸਾਡੇ ਮਨ ਨੂੰ, ਫਿਰ ਭੁੱਲ ਜਾਂਦਾ। ਪਰ ਫਿਰ ਸਤਿਗੁਰੂ ਯਾਦ ਕਰਾਉਂਦੇ ਨੇ, ਉਹਨਾਂ ਦਾ ਹੀ ਰੂਪ ਨੇ ਗੁਰੂ ਗ੍ਰੰਥ ਸਾਹਿਬ ਜੀ। ਇਹ ਪ੍ਰਗਟ ਗੁਰਾਂ ਦੀ ਦੇਹ ਹੈ ਗੁਰੂ ਗ੍ਰੰਥ ਸਾਹਿਬ ਜੀ। ਕੀ ਆ? ਪਰ ਜੇ ਅਸੀਂ ਮੰਨ ਲਈਏ, ਅਸੀਂ ਮੰਨਦੇ ਨਹੀਂ। ਕਹਿੰਦੇ ਜੋ ਪ੍ਰਭ ਕੋ ਮਿਲ ਬੋ ਚਾਹੇ। ਦਸ਼ਮੇਸ਼ ਪਿਤਾ ਜੀ ਕੀ ਕਹਿੰਦੇ? ਆਗਿਆ ਭਈ ਅਕਾਲ ਕੀ ਤਬੇ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ। ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ ਦੇ। ਜੋ ਪ੍ਰਭ ਕੋ ਮਿਲ ਬੋ ਚਾਹੇ, ਮਿਲਣਾ ਚਾਹੁੰਦਾ ਹੋਵੇ ਕੀ ਕਰੇ, ਖੋਜ ਸ਼ਬਦ ਮਿਲੇ। ਹੁਣ ਹਰੇਕ ਸ਼ਬਦ 'ਚ ਮਿਲਾਪ ਕਰਾਇਆ ਵਾ, ਹਰੇਕ 'ਚ ਪੂਰਾ ਤਰੀਕਾ ਦੱਸਿਆ ਵਾ। ਜੇ ਅਸੀਂ ਉਸ 'ਤੇ ਪ੍ਰੈਕਟੀਕਲ ਕਰੀਏ, ਅਸੀਂ ਪ੍ਰੈਕਟੀਕਲ ਨਹੀਂ ਕਰਦੇ, ਇਕੱਲਾ ਪੜ੍ਹ ਲੈਂਦੇ ਹਾਂ। ਅੱਜ ਭਵ ਜਲ 'ਚੋਂ ਪਾਰ ਕਰਾਇਆ ਨਹੀਂ ਸਤਿਗੁਰਾਂ ਨੇ ਹੁਕਮਨਾਮਾ, ਹੈ ਨਾ? ਹੁਣੇ ਆਇਆ ਸੀ ਜਿਹੜਾ ਭੋਗ ਪੈ ਰਹੇ ਸੀ ਇੱਥੇ, ਹੈ ਨਾ? ਪਰ ਸਿਮਰਨ ਕਰਨ ਨਾਲ ਭਵ ਜਲ ਨਿਕਲਣਾ ਵਾ। ਜਿਵੇਂ ਆਪਾਂ ਪੜ੍ਹਿਆ ਸੀਗਾ, ਕਾਂਖੀ ਏਕ ਹੈ। ਹਾਂ, ਜਿਹੜੇ ਤੁਸੀਂ ਕਾਂਖੀ ਲੈ ਕੇ ਆਉਂਦੇ ਹੋ, ਉਹਨਾਂ ਦੀ ਕਾਂਖੀ ਪੂਰੀ ਕਰਦਾ ਸਤਿਗੁਰੂ। ਪਰ ਜਿੱਦਾਂ ਗੁਰੂ ਕਹਿ ਰਹੇ ਨੇ ਉੱਦਾਂ ਕਰਨਾ ਪੈਣਾ। ਕਿਤੇ ਇੱਛਾ ਪੂਰਕ ਸਰਬ ਸੁਖਦਾਤਾ ਹਰ, ਜਾਂ ਕੇ ਵਸ ਹੈ ਕਾਮ ਤੈਨੂੰ। ਅਤੇ ਕੀ ਕਰੀਏ?
ਅੱਗੇ ਬੋਲੋ। ਹਾਂਜੀ ਹਾਂਜੀ, ਸੋ ਐਸਾ ਹਰ ਧਿਆਈ ਏ ਧਿਆਉਣਾ ਹੁੰਦਾ ਧਿਆਨ ਨਾਲ ਜਪਣਾ, ਅਤੇ ਸਾਡਾ ਧਿਆਨ ਤਾਂ ਪਤਾ ਨਹੀਂ ਕਿੱਥੇ ਫਿਰਦਾ ਰਹਿੰਦਾ, ਬੋਲੀ ਜਾਂਦੇ। ਸੋ ਐਸਾ ਹਰ ਧਿਆਈਏ ਮੇਰੇ ਜਿਹੜੇ ਕਿਹਾ ਮਨ ਨੂੰ, ਤਾਂ ਸਰਬ ਸੁੱਖ ਪਾਵੇਂ ਮੇਰੇ ਮਨ। ਜਪ ਮਨ ਸਤਨਾਮ ਸਦਾ, ਆਪਾਂ ਸਿੱਖ ਰਹੇ ਜਪਣਾ। ਹਲਤ ਪਲਤ ਮੁਖ ਉੱਜਲ ਹੋਈ ਹੈ ਨਿੱਤ ਧਿਆਈਏ ਹਰ ਪੁਰਖ ਨਿਰੰਜਣ। ਵੇਖੋ ਜੇ ਮਿਲਣਾ ਵਾ ਤਾਂ ਨਿੱਤ ਧਿਆਉਣਾ ਪੈਣਾ ਵਾਹਿਗੁਰੂ। ਕਿਤੇ ਜੇ ਹਰ ਸਿਮਰਨ ਪਿਆ ਤੇ ਉਪਾਧ ਗਤ ਕਿੰਨੀ ਵਡਭਾਗੀ, ਇਹ ਪੰਜਾਂ ਨੂੰ ਉਪਾਧ ਗਿਆ, ਇਹਦੀ ਗੱਤ ਹੋ ਜੂਗੀ ਇਹਨਾਂ ਦੀ। ਪਰ ਵੱਡੇ ਭਾਗਾਂ ਵਾਲੇ ਜਪਦੇ ਵਡਭਾਗੀ ਹਰ ਜਪਣਾ ਜਾਂ ਨਾਨਕ ਕੋ ਗੁਰ ਇਹ ਮਤ ਦੇਨੀ। ਪੰਜਵੇਂ ਪਾਤਸ਼ਾਹ ਕਹਿੰਦੇ ਮੈਨੂੰ ਤਾਂ, ਚੌਥੇ ਪਾਤਸ਼ਾਹ ਕਹਿੰਦੇ ਮੈਨੂੰ ਤਾਂ ਮਤ ਦੇ ਤੀ ਗੁਰੂ ਨੇ, ਜਾਂ ਨਾਨਕ ਕੋ ਗੁਰ ਇਹ ਮਤ ਦੀਨੀ ਜਪ ਹਰ ਭਵਜਲ ਤਰਨਾ। ਕਹਿੰਦੇ ਮੈਂ ਤਾਂ ਭਵਜਲ 'ਚ ਨਹੀਂ ਡੁੱਬਦਾ ਹੁਣ, ਅਤੇ ਸਾਨੂੰ ਸਮਝਾ ਕੇ ਕਿ ਤੁਸੀਂ ਵੀ ਨਿਕਲ ਸਕਦੇ ਹੋ। ਭਵਜਲ ਬਿਖਮ ਅਸਗਾਹ ਹੈ ਤਾਂ ਔਖਾ ਵਾ, ਪਰ ਕਹਿੰਦੇ ਗੁਰ ਸ਼ਬਦੀ ਪਰ। ਆਹ ਜਿਹੜੇ ਵਾਹਿਗੁਰੂ ਬੋਲਦੇ ਹੋ, ਵਾਹਿਗੁਰੂ ਨਾਮ ਜਹਾਜ਼, ਪਰ ਇੱਥੇ ਚੜ੍ਹਨਾ ਆ ਜਾਵੇ, ਚੜ੍ਹਦੇ ਨਹੀਂ ਅਸੀਂ। ਇਹ ਮਾਇਆ ਦੇ ਜਹਾਜ਼ 'ਤੇ ਚੜਿਆ ਮਨ, ਤੁਰਨੇ ਲਈ ਜਾਂਦਾ, ਉਹ ਜਹਾਜ਼ ਨੂੰ ਛਡਾਉਣਾ ਵਾ ਅਤੇ ਇਸ ਜਹਾਜ਼ 'ਤੇ ਚੜਾਉਣਾ, ਪਰ ਅੱਖਾਂ ਬੰਦ ਕਰਕੇ ਫਿਰ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

ਫਿਰ ਆਪਾਂ ਸਮਝੀਏ ਕਿ ਮਨੁੱਖ ਨੂੰ ਮਨੁੱਖੀ ਮਨ ਨੂੰ ਇੰਨਾ ਕਿਉਂ ਸਤਿਕਾਰ ਦਿੱਤਾ ਸਤਿਗੁਰਾਂ ਨੇ। ਆਪਾਂ ਸਾਰਿਆਂ ਨੂੰ ਬੜੇ ਵਧੀਆ ਪਲੇਅਰ ਸਮਝ ਕੇ ਭੇਜਿਆ ਵਾ ਵੀ ਇਹ ਜਿੱਤ ਕੇ ਆਉਣਗੇ, ਐਵੇਂ ਨਹੀਂ ਮਿਲਿਆ ਮਾਣ ਸਿਰ। ਸਾਡੇ ਮਨ ਦਾ ਜਨਮ ਕਰਕੇ ਨਾ ਫਿਰ ਅੰਮ੍ਰਿਤ ਰਸ ਦਿੰਦੇ ਇਹਨੂੰ, ਜਿਵੇਂ ਆਪਾਂ ਆਪਣੇ ਬੱਚਿਆਂ ਨੂੰ ਰੈਸਲਰ ਬਣਾਉਣਾ ਹੋਵੇ ਕਿਸੇ ਨੇ ਤਾਂ ਉਹਨੂੰ ਬਹੁਤ ਖੁਰਾਕ ਦਿੰਦੇ ਉਹ ਜਿਹੜੇ ਪਹਿਲਵਾਨ ਬਣਦੇ ਨੇ ਨਾ ਵਰਲਡ ਚੈਂਪੀਅਨ, ਉਹਨਾਂ ਨੂੰ ਬੜੀ ਖੁਰਾਕ ਦਿੰਦੇ ਮਾਪੇ ਅਤੇ ਫਿਰ ਬਾਹਰਲੇ ਦੇਸ਼ਾਂ 'ਚ ਭੇਜਦੇ ਆ ਵੀ ਜਿੱਤ ਕੇ ਆਉਣਗੇ। ਮਾਲੀ ਮਾਲੀ ਕਹਿੰਦੇ ਹੁੰਦੇ ਸਾਡੇ ਸਮੇਂ, ਜਿਹੜਾ ਵਰਲਡ ਚੈਂਪੀਅਨ ਬਣ ਜਾਂਦਾ ਸੀ ਉਹਨੂੰ ਕਹਿੰਦੇ ਸੀ ਮਾਲੀ ਜਿੱਤਾ ਆ। ਇਸੇ ਤਰ੍ਹਾਂ ਮਨ ਜਿਹੜਾ ਹੈ ਇਹ ਅਕਾਲ ਪੁਰਖ ਦਾ ਬੱਚਾ ਹੈ ਅਤੇ ਉਹ ਆਪਣੇ ਬੱਚੇ ਨੂੰ ਬੜੇ ਪਿਆਰ ਨਾਲ ਪਾਲਦਾ ਵਾ, ਅੰਮ੍ਰਿਤ ਖਵਾਉਂਦਾ ਵਾ, ਛਕਾਉਂਦਾ ਵਾ। ਮਨ ਕਾ ਤੋਸਾ ਹੀ ਨਾਮ ਹੈ, ਨਾਮ ਅੰਮ੍ਰਿਤ ਨਾਮ ਨੂੰ ਗਿਆ। ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਮਨ ਕਾ ਤੋਸਾ ਹਰ ਨਾਮ ਹੈ, ਉਹ ਰਸ ਪਿਆਉਂਦਾ ਵਾ। ਨਾਮ ਰਸ, ਹਰ ਰਸ, ਬ੍ਰਹਮ ਰਸ, ਆਤਮ ਰਸ, ਇਹਨੂੰ ਖਾਲਸਾ ਬਣਾ ਕੇ ਬਿਲਕੁਲ ਇੰਨਾ ਸੋਹਣਾ ਇਹ ਮਨ ਸੁੰਦਰ ਹੈ ਆਪਣਾ, ਹਰ ਨਾਮ ਮਜੀਠੇ ਰੰਗ ਕੇ ਭੇਜਦਾ ਵਾ। ਅਤੇ ਜਦੋਂ ਗੁਰੂ ਅਰਜਨ ਦੇਵ ਜੀ ਨੂੰ ਭੇਜਣ ਲੱਗੇ ਨਾ ਫਿਰ ਖੇਲ ਵੀ ਸਮਝਾਉਂਦਾ ਵਾ ਜਦੋਂ ਭੇਜਦਾ ਨਾ, ਆਏ ਆਹ ਗਰਾਊਂਡ ਆ, ਆ ਸਰੀਰ ਕੀ ਹੈ ਜੀ, ਇਹ ਗਰਾਊਂਡ ਹੈ ਜਿੱਥੇ ਇਹਨੇ ਕੁਸ਼ਤੀ ਕਰਨੀ ਪੰਜਾਂ ਨਾਲ। ਪੰਜਾਂ ਦੇ ਨਾਲ ਜਦੋਂ ਇਸ ਗਰਾਊਂਡ 'ਚ ਭੇਜਦਾ ਵਾ ਵਾਹਿਗੁਰੂ, ਅਤੇ ਉੱਥੇ ਪਹਿਲਾਂ ਸੱਚਖੰਡ ਦੇ ਵਿੱਚ ਇਹਨੂੰ ਸਿਖਾਇਆ ਜਾਂਦਾ ਵੀ ਕਿਵੇਂ ਉਹਨਾਂ ਨਾਲ ਯੁੱਧ ਕਰਨਾ ਤੁਸੀਂ ਜਾਂ ਕੁਸ਼ਤੀ ਕਰਨੀ। ਅਤੇ ਜਦੋਂ ਪੰਜਵੇਂ ਪਾਤਸ਼ਾਹ ਨੂੰ ਭੇਜਣ ਲੱਗੇ ਅਕਾਲ ਪੁਰਖ ਦੇ ਸਨਮੁੱਖ ਹੋਏ ਮਨ ਕਰਕੇ, ਅਤੇ ਉਹਨੂੰ ਸਾਰਾ ਉਹਨਾਂ ਨੂੰ ਖੇਲ ਸਮਝਾਇਆ ਵੀ ਇੱਦਾਂ ਤੁਸੀਂ ਨਾ ਜਾਣਾ ਵਾ ਅਤੇ ਉਹ ਖੇਲ ਕੇ ਜਿੱਤ ਕੇ ਆਉਣਾ। ਅਤੇ ਪੰਜਵੇਂ ਪਾਤਸ਼ਾਹ ਜੀ ਕਹਿੰਦੇ ਹਾਂ ਜਿੱਤ ਕੇ ਆਵਾਂਗੇ। ਅਤੇ ਉਹ ਕਹਿੰਦੇ ਅੱਗੇ ਪੰਜ ਨੇ ਤੁਸੀਂ ਇਕੱਲੇ ਹੋ, ਅਵਰ ਪੰਚ ਹਮ ਏਕ ਜਨਾ। ਕਹਿੰਦੇ ਕੋਈ ਗੱਲ ਨਹੀਂ ਤੁਸੀਂ ਮੈਨੂੰ ਥਾਪੀ ਦਵਾ ਦਿਓ ਗੁਰੂ ਤੋਂ, ਥਾਪੀ ਹੁੰਦੀ ਗੁਰਪ੍ਰਸਾਦ, ਤੁਹਾਡੇ 'ਚੋਂ ਵੀ ਲਈ ਹੈ ਕਿਸੇ ਨੇ ਗੁਰਪ੍ਰਸਾਦ। ਗੁਰਪ੍ਰਸਾਦ ਹੁੰਦਾ ਵਾ ਗੁਰਮੰਤਰ ਲੈਣਾ, ਅੱਜ ਹੁਣ ਪਹਿਲਾਂ ਤਾਂ ਗੁਰੂ ਸਾਹਿਬ ਆਪ ਹੀ ਦੇ ਦਿੰਦੇ ਹੁੰਦੇ ਸੀ। ਗੁਰੂ ਰਾਮਦਾਸ ਜੀ ਨੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਇਹ ਗੁਰਮੰਤਰ ਬਖਸ਼ਿਸ਼ ਕੀਤਾ ਸੀਗਾ ਅਤੇ ਉਹ ਜਪ ਜਪ ਕੇ ਫਿਰ ਨਾਮ ਪ੍ਰਗਟ ਹੋਇਆ ਅੰਦਰੋਂ, ਹੈ ਨਾ, ਅਤੇ ਫਿਰ ਉਹ ਮਨ ਜਿਹੜਾ ਵਾ ਉਹ ਉਹਦੀ ਖੁਰਾਕ ਮਿਲੀ ਉਹਨੂੰ। ਉਹ ਵਾਹਿਗੁਰੂ ਜੀ ਨੂੰ ਭੇਜਿਆ ਜਦੋਂ ਅਤੇ ਕਹਿੰਦੇ ਹਾਂ ਅਸੀਂ ਜਿੱਤ ਕੇ ਆਵਾਂਗੇ ਉੱਥੇ। ਫਿਰ ਉਹਨਾਂ ਨੇ ਜੋ ਜਿੱਤ ਕੇ ਗਏ ਫਿਰ ਸ਼ਬਦ ਲਿਖਿਆ, ਤੁਸੀਂ ਪੜ੍ਹਿਓ ਜਾ ਕੇ, ਕਹਿੰਦੇ ਹੋਂ ਗੁਸਾਈ ਦਾ ਪਹਿਲਵਾਨੜਾ, ਹੋਂ ਗੁਸਾਈ ਦਾ। ਆ ਸਾਰੇ ਆਪਾਂ ਇੱਦਾਂ ਹੀ ਹਾਂ ਜਿਵੇਂ ਉਹ ਲਿਖਿਆ ਵਾ, ਪਰ ਆਪਾਂ ਨੂੰ ਹੁਣ ਪਤਾ ਨਹੀਂ ਖੁਰਾਕ ਕੀ ਹੈ ਮਨ ਦੀ, ਹੈ ਨਾ। ਮਨ ਕਾ ਤੋਸਾ ਹਰਨਾਮ ਹੈ, ਇਹਨੂੰ ਖੁਰਾਕ ਨਹੀਂ ਖਵਾਉਂਦੇ ਆਪਾਂ। ਕਹਿੰਦੇ ਹੋਂ ਗੁਸਾਈ ਦਾ ਪਹਿਲਵਾਨੜਾ, ਮੈਂ ਗੁਰਮਿਲ ਉੱਚ ਦੁਮਾਲੜਾ। ਗੁਰੂ ਰਾਮਦਾਸ ਜੀ ਦੀ ਸੰਗਤ 'ਚ ਆਏ ਗੁਰਮੰਤਰ ਲੈ ਕੇ ਅਤੇ ਫਿਰ ਕਹਿੰਦੇ ਸਭ ਹੋਈ ਛਿੰਝ ਇਕੱਠੀਆਂ, ਦਈਓ ਬੈਠਾ ਵੇਖੇ ਆਪ ਜੀਓ। ਸਾਡੇ ਮਸਤਕ 'ਤੇ ਬੈਠਾ ਖੇਲ ਵੇਖਦਾ ਵਾਹਿਗੁਰੂ ਵੀ ਇਹ ਕਿੱਦਾਂ ਮਨ ਖੇਡਦਾ ਪੰਜਾਂ ਦੇ ਨਾਲ। ਅਵਰ ਪੰਚ ਹਮ ਇੱਕ ਜਿਹਾ, ਮਨ ਇਕੱਲਾ ਹੀ। ਫਿਰ ਉੱਥੇ ਲਿਖਿਆ ਉਹਨਾਂ ਨੇ ਕਹਿੰਦੇ ਵਾਹਿਗੁਰੂ ਜੀ ਨੇ ਥਾਪੀ ਲੈ ਕੇ ਗੁਰੂ ਰਾਮਦਾਸ ਜੀ ਤੋਂ, ਕਹਿੰਦੇ ਹੋਂ ਗੁਸਾਈ ਦਾ ਪਹਿਲਵਾਨੜਾ, ਮੈਂ ਗੁਰਮਿਲ ਉੱਚ ਦੁਮਾਲੜਾ, ਸਭ ਹੋਈ ਛਿੰਝ ਇਕੱਠੀਆਂ, ਦਈਓ ਬੈਠਾ ਵੇਖੇ ਆਪ ਜੀਓ। ਜਦੋਂ ਕੁਸ਼ਤੀ ਚੱਲਦੀ ਵਾਹਿਗੁਰੂ ਵੇਖਦਾ, ਕਿਤੇ ਵਾਤ ਵੱਜਣ ਟਮਕ ਭੇਰੀਆਂ। ਤੁਹਾਡੇ ਵੀ ਕਈ ਬੈਠੇ ਹੋਣੇ ਗੁਰਮੁਖ ਜਿਨ੍ਹਾਂ ਨੇ ਕਿਤੇ ਛਿੰਝਾਂ ਪੈਂਦੀਆਂ ਵੇਖੀਆਂ ਹੋਣਗੀਆਂ, ਉੱਥੇ ਕਈ ਕਈ ਦਿਨ ਪਹਿਲਾਂ ਹੀ ਨਾ ਢੋਲ ਢਮੱਕੇ ਵੱਜਣ ਲੱਗ ਪੈਂਦੇ ਇੱਥੇ ਛਿੰਝ ਪੈਣੀ। ਅਤੇ ਜਿੱਥੇ ਸਾਡੇ ਮਸਤਕ 'ਤੇ ਬੈਠਾ ਵਾਹਿਗੁਰੂ ਇਹ ਖੇਲ ਨੂੰ ਵੇਖ ਰਿਹਾ ਉੱਥੇ ਵੀ ਪੰਜ ਸ਼ਬਦ ਚੱਲ ਰਹੇ ਨੇ, ਮਸਤਕ ਪਦਮ ਦੁਆਲੇ ਮਣੀ, ਮਾਹੇ ਨਿਰੰਜਣ ਤਿਰ ਭਵਨ ਧਣੀ, ਪੰਚ ਸ਼ਬਦ ਨਰਮਾਇਲ ਵਾਜੇ, ਬਾਤ ਵੱਜਣ ਟਮਕ ਭੇਰੀਆਂ, ਮਲ ਲੱਥੇ ਲੈਂਦੇ ਫੇਰੀਆਂ। ਉਹ ਵੀ ਅੱਗੋਂ ਉਡੀਕਦੇ ਸੀ ਵੀ ਆਉਣ ਦਿਓ, ਇਹ ਕਿਸੇ ਨੂੰ ਜਿੱਤਣ ਨਹੀਂ ਦਿੱਤਾ, ਅੱਜ ਤੱਕ ਜਿੱਤਿਆ ਕੋਈ ਨਹੀਂ ਉਹਨਾਂ ਤੋਂ, ਮਾਂ ਬਲੀ ਨੇ, ਹੈ ਨਾ। ਫਿਰ ਕਹਿੰਦੇ ਨਿਹੱਤੇ ਪੰਜ ਜਵਾਨ ਮੈਂ, ਗੁਰੂ ਸਾਹਿਬ ਕਹਿੰਦੇ
ਪੰਜੇ ਮਟਾ ਲੈ ਨਿਹੱਤੇ ਪੰਜ ਜਵਾਨ ਮੈਂ ਗੁਰ ਥਾਪੀ ਦਿੱਤੀ ਕੰਡ ਜੀ ਗੁਰਪ੍ਰਸਾਦ ਲੈ ਕੇ ਆ ਗੁਰਮੰਤਰ ਗੁਰਮਿਲ ਜੀਤਾ ਹਰ ਹਰ ਕੀਤਾ ਆ ਜਿਹੜਾ ਬੋਲਦੇ ਹੋ ਤੁਸੀਂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਇਹ ਜਦੋਂ ਆਪਾਂ ਸ਼ੁਰੂ ਕਰਦੇ ਨਾ ਯੁੱਧ ਆ ਯੁੱਧ ਕਰ ਰਹੇ ਹੋ ਤੁਸੀਂ ਉਹਨਾਂ ਨੇ ਪਤਾ ਕੀ ਵਾਰ ਕਰਨਾ ਤੁਹਾਡੇ ਅੰਦਰ ਉਹਨਾਂ ਫੁਰਨੇ ਦੇਣੇ ਆ ਕੀ ਦੇਣੇ ਆ ਪੰਚ ਦੂਤ ਜਿਤਵੇਂ ਵਿਕਾਰਾਂ ਵਿਕਾਰਾਂ ਦੇ ਫੁਰਨੇ ਚੱਲਣੇ ਉਹਨਾਂ ਦੇ ਉਹ ਹਥਿਆਰ ਆ ਉਹਨਾਂ ਦੇ ਕੀ ਆ ਜਿਹੜੀਆਂ ਸੋਚਾਂ ਚੱਲਦੀਆਂ ਉਹ ਵੀ ਮਾਰਦੇ ਅਗਲਾ ਜਦੋਂ ਲੜੋਗੇ ਕਿ ਅਗਲਾ ਕਿਹੜਾ ਘਟਿਆ ਜਦੋਂ ਕਿਸੇ ਨਾਲ ਆਪਾਂ ਲੜ ਪਈਏ ਤਾਂ ਫਿਰ ਦੋਵੇਂ ਬੰਨੇ ਵੱਜਦੀਆਂ ਨੇ ਜਦੋਂ ਤੁਸੀਂ ਆ ਯੁੱਧ ਸ਼ੁਰੂ ਕਰਤਾ ਉਹਨਾਂ ਨੇ ਵੀ ਅੱਗੋਂ ਤੁਹਾਨੂੰ ਫੁਰਨੇ ਦੇਣੇ ਆ ਜਿਹਨੂੰ ਕਹਿੰਦੇ ਤ੍ਰਿਸ਼ਨਾ ਤੀਰ ਰਹੇ ਤਨ ਭੀਤਰ ਇਉਂ ਕੱਢ ਲਈਆ ਨਾ ਜਾਈ ਤ੍ਰਿਸ਼ਨਾ ਦੇ ਸੋਚਾਂ ਦੇ ਤੀਰ ਛੱਡਦੇ ਅੱਗੋਂ ਹੈਨਾ ਅਤੇ ਸਾਡੇ ਕੋਲ ਕਿਹੜਾ ਮਾਣ ਆ ਪਾਪੜਿਆਂ ਪਛਾੜ ਪਾਪੀਆਂ ਨੂੰ ਪਛਾੜਨ ਲਈ ਬਾਣ ਸਚਾਵਾ ਸੰਨ ਕੇ ਤੁਸੀਂ ਵਾਹੇ ਤੇ ਵਾਰ ਰੋਕਣਾ ਉਹਨਾਂ ਦਾ ਅਤੇ ਗੁਰੂ ਤੇ ਕਰ ਦੇਣਾ ਵਾਹੇ ਤੇ ਵਾਹੇ ਢਾਲ ਆ ਅਤੇ ਗੁਰੂ ਵਾਰ ਆ ਵਾਹੇ ਗੁਰੂ।

ਆਖੇ ਵਾਹਿਗੁਰੂ। ਗੁਰਮੰਤਰ ਚ ਵੇਖੋ ਕਿੰਨੀ ਸ਼ਕਤੀ ਹੈ। ਇਹ ਪਾਪੀਆਂ ਨੂੰ ਪਛਾੜ ਦਿੰਦਾ, ਪਾਪੜਿਆਂ ਪਛਾੜ ਬਾਣ ਸਚਾਵਾ ਸੰਨ ਕੇ। ਇਹ ਸੰਨ ਕੇ ਪਤਾ ਕਿੱਦਾਂ ਲੱਗਦਾ, ਜਿਵੇਂ ਤੁਸੀਂ ਦੁਨਿਆਵੀ ਕਈ ਨਿਸ਼ਾਨਾ ਸਿੱਖਦੇ ਹਨ, ਪਿਸਟਲ ਦਾ ਜਾਂ ਕੋਈ ਦੁਨਿਆਵੀ ਨਿਸ਼ਾਨਾ, ਇੱਕ ਅੱਖ ਬੰਦ ਕਰਕੇ ਲੱਗਦਾ ਵਾ। ਜੇ ਇੱਕ ਅੱਖ ਬੰਦ ਨਹੀਂ ਕਰਦੇ ਤਾਂ ਦੁਨਿਆਵੀ ਨਿਸ਼ਾਨਾ ਨਹੀਂ ਲਾ ਸਕਦੇ ਤੁਸੀਂ। ਪਰ ਜਿਹੜਾ ਇਹ ਲਾਉਣਾ, ਇਹ ਦੋਵੇਂ ਨੇਤਰ ਬੰਦ ਕਰਨੇ ਪੈਣੇ ਤੁਹਾਨੂੰ, ਫਿਰ ਲੱਗਣਾ, ਨਹੀਂ ਤਾਂ ਇਹਨੇ ਦੇ ਬਾਹਰ ਹੀ ਨਿਸ਼ਾਨੇ ਲਾਏ ਜਾਣੇ। ਅੱਖਾਂ ਦੋਵੇਂ ਬੰਦ ਕਰਨੀਆਂ ਪੈਣੀਆਂ ਅਤੇ ਫਿਰ ਇਹ ਨਿਸ਼ਾਨਾ ਲੱਗਣਾ। ਹੁਣ ਪਾਪੜਿਆਂ ਪਛਾੜ ਬਾਣ ਸਚਾਵਾ ਸੰਨ ਕੇ ਗੁਰਮੰਤਰ ਰਾ ਚਿਤਾਰ, ਇਹ ਤੀਰ ਮਾਰਨਾ ਤੁਸੀਂ। ਇਹਨੂੰ ਬਾਣ ਕਿਹਾ, ਚਿਤਾਰ ਹੁੰਦਾ ਚਿੱਤ ਲਾ ਕੇ ਜਪਣਾ। ਨਾਨਕ ਦੁੱਖ ਨਾ ਥੀ ਬਈ, ਇਹਦੇ ਸੁਖੀ ਹੋ ਜਾਏਗਾ। ਘਰ ਸੁੱਖ ਵਸਿਆ ਬਾਹਰ ਸੁੱਖ ਪਾਇਆ, ਕਾਹਦੇ ਨਾਲ ਕਹੋ ਨਾਨਕ। ਇਹਨੂੰ ਦ੍ਰਿੜ ਕਰਨਾ ਪੈਣਾ ਗੁਰਮੰਤਰ ਨੂੰ, ਬਹੁਤ ਕਮਾਈ ਕਰਨੀ ਪੈਣੀ। ਜਿੰਨੀ ਇਨਾਮ 'ਤੇ ਆਇਆ ਗਏ ਮਸਕਤ ਘਾਲ, ਫਿਰ ਕਿਤੇ ਜਾ ਕੇ ਸੰਗਤ ਦੇ, ਸੰਗਤ ਤੋਂ ਡਰਦੇ ਆਏ, ਸੰਗਤ ਦੇ ਵਿੱਚ ਬੜੀ ਛੇਤੀ ਇਹਨਾਂ ਨੂੰ ਤੁਸੀਂ ਹਰਾ ਸਕਦੇ ਹੋ। ਕਿਤੇ ਪੰਜ ਚੋਰ ਆ ਗਏ ਭਗੇ ਜਬ ਸਾਧ ਸੰਗੇ, ਆਓ ਹਾਂ ਆਪਾਂ ਸੰਤ ਸੰਗ ਮਿਲ ਚੜਿਆ ਸ਼ਿਕਾਰ, ਸੰਤ ਸੰਗ ਮਿਲ ਚੜਿਆ ਸ਼ਿਕਾਰ। ਕਿਤੇ ਮਿਰਗ ਪਕੜੇ, ਇਹਨਾਂ ਨੂੰ ਮਿਰਗ ਵੀ ਕਿਹਾ, ਬਿਨ ਘੋੜ ਹਥਿਆਰ। ਕਿਤੇ ਕੋਈ ਘੋੜਾ ਨਹੀਂ ਵਰਤਿਆ, ਕੋਈ ਹਥਿਆਰ ਨਹੀਂ, ਪਰ ਵਾਹਿਗੁਰੂ ਦੇ ਗੁਰਮੰਤਰ ਨਾਲ ਹੀ ਅਸੀਂ ਉਹਨਾਂ ਨੂੰ ਭਜਾ ਦਿੱਤਾ। ਆਓ ਆਪਾਂ ਸਾਰੇ ਹੁਣ ਮਾਘ ਮੱਜਣ ਸੰਗ ਸਾਧੂ ਹਾਂ, ਤੁਹਾਨੂੰ ਸਾਧੂ ਕਿਹਾ। ਧੂੜੀ ਕਰ ਇਸ਼ਨਾਨ ਹਰ ਕਾ ਨਾਮ, ਬੜੇ ਧਿਆਨ ਨਾਲ ਬੋਲ ਕੇ ਸੁਣਨਾ। ਸਭਨਾਂ ਨੂੰ ਕਰ ਦਾਨ, ਜਨਮ ਕਰਮ ਮਲ ਉਤਰੇ ਮਨ 'ਤੇ ਜਾਏ। ਸਭ ਤੋਂ ਵੱਡੀ ਮੈਲ ਲਾਤੀ ਪਹਿਲਾਂ, ਕਾਮ ਕ੍ਰੋਧ ਨਾ ਮੋਹੀਏ ਬਿਨਸੇ ਲੋਭ ਸੁਹਾਣ। ਇੱਦਾਂ ਇਹ ਕਲੀਨ ਅਪ ਹੁੰਦਾ ਸੰਗਤ 'ਚ ਆ ਕੇ। ਤਾਂ ਲਿਖਿਆ ਉਹਨਾਂ ਨੇ, ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ। ਇਕੱਲੇ ਨਹੀਂ ਆਪਾਂ ਜਿੱਤ ਸਕਦੇ ਇਹਨਾਂ, ਉਹ ਤਾਂ ਸਤਿਗੁਰੂ ਪੰਜਵੇਂ ਪਾਤਸ਼ਾਹ ਜਿਹਨਾਂ ਜਿੱਤੇ ਆ ਤਾਂ ਉਹਨਾਂ ਲਿਖ ਕੇ ਦਿੱਤਾ ਸਾਨੂੰ। ਕਬੀਰ ਸਾਹਿਬ ਵੀ ਜਿੱਤੇ ਆ, ਪਰ ਕਬੀਰ ਸਾਹਿਬ ਸੰਗਤ 'ਚ ਆ ਕੇ ਜਿੱਤੇ ਆ। ਉਹਨਾਂ ਲਿਖਿਆ ਇੱਕ, ਪੜ੍ਹਿਓ ਘਰ ਜਾ ਕੇ ਸ਼ਬਦ, ਬੜਾ ਪਿਆਰਾ। ਕਿਉਂ ਲੀਜੇ ਗੜ ਬੰਕਾ ਭਾਈ, ਇਹ ਨੌ ਦੁਆਰਾਂ ਦੇ ਕਿਲ੍ਹੇ ਨੂੰ ਗੜ ਗਿਆ। ਕਿਤੇ ਕਿਉਂ ਲੀਜੇ ਗੜ ਬੰਕਾ ਭਾਈ, ਦੋਵਰ ਕੋਟਰ ਤੇਵਰ ਖਾਈ, ਪਾਂਚ ਪੱਚੀਸ ਮੋਹ ਮਦ ਮਤਸਰ, ਆਡੀ ਪਰਬਲ ਮਾਇਆ। ਇਹ ਮਾਇਆ ਦੇ ਦੂਤ ਆ ਸਾਰੇ। ਕਿਤੇ ਜਨ ਗਰੀਬ ਕੋ ਜੋਰ ਨਾ ਪਹੁੰਚੇ, ਕਹਾਂ ਕਰੋ ਰਗੜਾਇਆ। ਫਿਰ ਅੱਗੇ ਲਿਖਿਆ ਵਾ, ਕਾਮ ਕਵਾੜੀ ਅੱਖਾਂ 'ਚ ਬੈਠਾ ਵਾ, ਦੁੱਖ ਸੁੱਖ ਦਰਵਾਨੀ, ਪਾਪ ਪੁੰਨ ਦਰਵਾਜ਼ਾ, ਕ੍ਰੋਧ ਪ੍ਰਧਾਨ ਮਹਾਂ ਬੱਡ ਦੁੰਦਰ, ਤੇ ਮਨ ਮਵਸੀ ਰਾਜ। ਮਨ ਜੇ ਉਹਦੇ ਨਾਲ ਰਲ ਗਿਆ ਉਹਨਾਂ ਨੇ। ਫਿਰ ਉਹਨਾਂ ਦੱਸਿਆ, ਕਹਿੰਦੇ ਤੁਸੀਂ ਆਹ ਕਰੋ, ਪ੍ਰੇਮ ਪਲੀਤਾ, ਪ੍ਰੇਮ ਦੇ ਨਾਲ ਨਾ ਆਹ ਜਿਹੜਾ ਗੋਲਾ ਚਲਾਓ। ਪ੍ਰੇਮ ਪਲੀਤਾ ਸੁਰਤ ਹਵਾਈ, ਸੁਰਤ ਨਾਲ ਹਵਾਈ ਗੋਲਾ ਗਿਆਨ ਚਲਾਇਆ। ਪਾਪੜਿਆਂ ਪਛਾੜ ਬਾਣ ਸਚਾਵਾ ਸੰਨ ਕੇ, ਇਹਨੂੰ ਗੋਲਾ ਵੀ ਕਿਹਾ। ਕਿਤੇ ਪ੍ਰੇਮ ਪਲੀਤਾ ਸੁਰਤ ਹਵਾਈ ਗੋਲਾ ਗਿਆਨ ਚਲਾਇਆ, ਬ੍ਰਹਮ ਅਗਨ ਸਹਿਜੇ ਪਰ ਜਾਲੀ, ਏਕੇ ਚੂਟ ਸਜਾਇਆ। ਫਿਰ ਲੱਗੇ ਰਹਿਣਾ ਤੁਸੀਂ, ਇਹਨਾਂ ਵਿੱਚ ਚੁੱਪ ਕਰ ਜਾਓ, ਫਿਰ ਸੋਚਾਂ ਲਈ ਜਾਓ ਅੰਦਰ। ਕਿਤੇ ਸੱਤ ਸੰਤੋਖ ਨੇ ਲੜਨੇ ਲੱਗਾ, ਤੋੜੇ ਦੋਵੇਂ ਦਰਵਾਜ਼ਾ, ਸਾਧ ਸੰਗਤ ਤੇ ਗੁਰੂ ਦੀ ਕਿਰਪਾ ਤੇ ਪਕੜਿਓ ਗੜਕੋ ਰਾਜਾ। ਭਗਤਾਂ ਦੀ ਭੀੜ ਇਕੱਠੀ ਹੋ ਗਈ, ਆ ਜਿਹੜੇ ਬੈਠੇ ਤੁਸੀਂ। ਕਿਤੇ ਭਗਵਤ ਭੀੜ ਸ਼ਕਤ ਸਿਮਰਨ ਕੀ, ਇੰਨੀ ਸਿਮਰਨ 'ਚ ਸ਼ਕਤੀ ਆ। ਕੱਟੀ ਕਾਲ ਪੈ ਫਾਂਸੀ, ਦਾਸ ਕਬੀਰ ਚੜਿਓ ਗੜ ਉੱਪਰ, ਰਾਜ ਲਿਓ ਅਬਿਨਾਸੀ। ਉਹ ਜਿਹੜਾ ਉਹਨਾਂ ਖੋਹ ਲਿਆ ਸੀ ਨਾ ਪੰਜਾਂ ਨੇ, ਉਹ ਫਿਰ ਇਹਨੇ ਲੈ ਲਿਆ। ਆਓ ਆਪਾਂ ਸਾਰੇ ਸੰਗਤੀ ਰੂਪ ਦੇ ਵਿੱਚ ਸਾਰੇ ਇਹਨਾਂ 'ਤੇ ਕਰੀਏ ਹਮਲਾ।

0: ਸਾਰੇ ਬੋਲੋ ਜੀ, ਸਾਰੇ ਹਿੱਸਾ ਲਓ ਜੁੱਧ ਵਿੱਚ।
1: ਗੁਰੂ ਹਾਂ, ਗੁਰੂ ਹਾਂ।

ਇਹ ਹੀ ਇੱਕ ਸੌਖਾ ਰਸਤਾ ਹੈ ਜੋ ਗੁਰਬਾਣੀ ਗੁਰੂ ਜੀ ਸਮਝਾ ਰਹੇ। ਸਭ ਤੋਂ ਸੌਖਾ ਰਸਤਾ ਵਾਹਿਗੁਰੂ ਜੀ ਨੂੰ ਮਿਲਣ ਦਾ, ਉਹਦਾ ਸਿਮਰਨ। ਇਹਦੇ ਨਾਲ ਮਨ ਬੜੀ ਛੇਤੀ ਨਿਰਮਲ ਹੁੰਦਾ, ਸੰਗਤ ਦੇ ਵਿੱਚ ਆ ਕੇ ਜਲਦੀ ਮੈਲ ਲੈ ਜਾਂਦੀ ਹੈ, ਅਤੇ ਉਹ ਜਿਹਨੂੰ ਮਿਲਣਾ ਹੈ ਉਹ ਪਹਿਲਾਂ ਹੀ ਨਿਰਮਲ ਹੈ। ਗੁਰਬਾਣੀ 'ਚ ਲਿਖਿਆ ਕਹਿੰਦੇ, ਸਾਹਿਬ ਮੇਰਾ ਸਦਾ ਨਿਰਮਲਾ, ਮਨ ਨਿਰਮਲ ਪਾਇਆ ਜਾਏ। ਉਹ ਅੱਜ ਫਿਰ ਹੁਕਮਨਾਮਾ ਜੋ ਤੁਸੀਂ ਪੜ੍ਹ ਕੇ ਆਏ ਹੋ ਬਾਹਰ ਨੋਟਸ ਬੋਰਡ 'ਤੇ ਲਿਖਿਆ, ਪੰਜਵੇਂ ਪਾਤਸ਼ਾਹ ਜੀ ਨੇ ਉਹ ਸੋਰਠ ਰਾਗ ਦੇ ਵਿੱਚ ਦੱਸਿਆ ਵੀ ਭਗਤਾਂ ਤੋਂ ਪਹਿਲਾਂ, ਗੁਰੂ ਸਾਹਿਬਾਨਾਂ ਤੋਂ ਪਹਿਲਾਂ ਵੀ ਲੋਕ ਮਿਲਣਾ ਚਾਹੁੰਦੇ ਸੀ, ਉਹਨਾਂ ਦੇ ਮਨ 'ਚ ਬੜੀ ਤੜਫ ਸੀਗੀ ਅਕਾਲ ਪੁਰਖ ਨੂੰ ਮਿਲਣ ਦੀ, ਪਰ ਗੁਰੂ ਨਾ ਹੋਣ ਕਰਕੇ ਜੁਗਤ ਨਹੀਂ ਸੀ। ਸੱਚ ਤਾਂ ਪਰ ਜਾਣੀਏ ਜਾਂ ਜੁਗਤ ਜਾਣੇ ਜੀਓ। ਜੁਗਤ ਹੁੰਦਾ ਗੁਰ ਟੈਕਨੀਕ, ਅਤੇ ਉਹ ਗੁਰੂ ਸਿਖਾਉਂਦਾ। ਜੁਗਤ ਕੌਣ ਸਿਖਾਉਂਦਾ? ਗੁਰੂ। ਉਹ ਕੀ ਕਰਦੇ? ਮਿਲਣਾ ਚਾਹੁੰਦੇ ਸੀਗੇ, ਉਹ ਵੇਦਾਂ ਦਾ ਪਾਠ ਹੀ ਪੜ੍ਹੀ ਜਾਂਦੇ ਅਤੇ ਵਿਚਾਰਾਂ ਕਰ ਲੋਕਾਂ ਨੂੰ ਸੁਣਾਈ ਜਾਂਦੇ। ਅੱਜ ਵੀ ਇੱਦਾਂ ਹੀ ਕਰੀ ਜਾਂਦੇ, ਅਸੀਂ ਅੰਦਰਲੀ ਗੱਲ ਕੋਈ ਦੱਸਦੇ ਨਹੀਂ। ਕਹਿੰਦੇ, ਪਾਠ ਪੜ੍ਹਿਓ ਅਰ ਵੇਦ ਵਿਚਾਰਿਓ, ਨਿਵਲ ਭਿਆੰਗਮ ਸਾਧੇ ਪੰਚ ਜਨਾ ਸਿਉਂ। ਵੇਖੋ ਫਿਰ ਗੱਲ ਪੰਜਾਂ ਦੀ ਹੈਗੀ, ਪੰਚ ਜਨਾ ਸਿਉਂ ਸੰਗ ਨਾ ਛੁਟਕਿਓ। ਅਧਿਕ ਅਹਿਮ ਬੁੰਦ ਬਾਂਧੇ, ਉਹ ਇੰਨੇ ਹਉਮੇ 'ਚ ਚਲੇ ਜਾਂਦੇ ਸੀ ਵੀ ਮੇਰੇ ਨਾਲ ਦਾ ਤਾਂ ਵਿਚਾਰ ਹੀ ਕੋਈ ਨਹੀਂ ਕਰ ਸਕਦਾ, ਮੇਰੇ ਨਾਲ ਦਾ ਤਾਂ ਪਾਠ ਹੀ ਕੋਈ ਨਹੀਂ ਪੜ੍ਹ ਸਕਦਾ, ਇੰਨੀ ਹਉਮੇ ਚਲ ਜਾਂਦੇ। ਸਤਿਗੁਰਾਂ ਨੇ ਜੋ ਪ੍ਰੋਬਲਮ ਸੀ ਉੱਥੋਂ ਸ਼ੁਰੂ ਕੀਤਾ ਸ਼ਬਦ, ਔਰ ਫਿਰ ਉਹਦਾ ਹੱਲ ਵੀ ਦੱਸਣਗੇ ਤੁਹਾਨੂੰ। ਆਹ 10 ਕੁ ਮਿੰਟ ਆਪਣੇ ਕੋਲ ਹੈਗੇ, ਆਪਾਂ ਇਹ ਸ਼ਬਦ ਵਿਚਾਰੀਏ ਜਿਹੜਾ ਹੁਕਮਨਾਮਾ ਸਾਹਿਬ ਤੁਸੀਂ ਅੱਜ ਪੜ੍ਹ ਕੇ ਆਏ, ਨੋਟਸ ਬੋਰਡ ਦੇ ਬਾਹਰ ਲੱਗਿਆ ਹੋਇਆ। ਕਹਿੰਦੇ, ਲੋਕ ਮਿਲਦੇ ਸੀਗੇ, ਮਿਲਣਾ ਚਾਹੁੰਦੇ ਸੀਗੇ, ਪਰ ਪਾਠ ਹੀ ਪੜ੍ਹੀ ਜਾਂਦੇ ਸੀ, ਗਾਂਹ ਵਿਚਾਰਾਂ ਸੁਣਾਈ ਜਾਂਦੇ ਸੀ, ਪਰ ਨਾਮ ਦਾ ਭੇਦ ਨਹੀਂ ਸੀ ਲੈਂਦੇ। ਤਾਂ ਹੀ ਗੁਰੂ ਸਾਹਿਬ ਨੇ ਲਿਖਿਆ ਨਾ, ਗੁਰੂ ਅਮਰਦਾਸ ਮਹਾਰਾਜ ਜੀ ਪਹਿਲੇ 60 ਸਾਲ ਇਹੀ ਕਰਦੇ ਰਹੇ। ਚਾਰੇ ਵੇਦਾਂ ਦੇ ਗਿਆਤਾ ਸੀਗੇ, ਇੰਨਾ ਵੱਡੇ ਵਿਦਵਾਨ ਸਨ ਤੀਜੇ ਪਾਤਸ਼ਾਹ। ਹਰ ਸਾਲ ਦੇ ਵਿੱਚ 2 ਵਾਰੀ ਹਰਿਦੁਆਰ ਜਾਂਦੇ ਸੀਗੇ, ਵਿਸਾਖੀ 'ਤੇ ਅਤੇ ਦੀਵਾਲੀ 'ਤੇ, ਅਤੇ ਹਰ ਵਾਰੀ ਜਿੱਤ ਕੇ ਆਉਂਦੇ ਸੀਗੇ। ਉਹ ਜਿਹੜਾ ਉੱਥੇ ਗਿਆਨ ਗੋਸ਼ਟੀ ਹੁੰਦੀ ਨਾ ਵੇਦਾਂ 'ਤੇ, ਹਰ ਵਾਰੀ ਜਿੱਤ ਕੇ ਆਉਂਦੇ, ਪਰ ਅੰਦਰਲਾ ਭੇਦ ਨਹੀਂ ਸੀਗਾ। ਉੱਥੇ ਫਿਰ ਗੁਰੂ ਨਾਨਕ ਸਾਹਿਬ ਦਾ ਕੋਈ ਗੁਰਮੁਖ ਪਿਆਰਾ ਮਿਲ ਗਿਆ ਸਰਾਂ ਦੇ ਵਿੱਚ, ਉਹਨੇ 5 ਸ਼ਬਦਾਂ ਬਾਰੇ ਪੁੱਛ ਲਿਆ ਕਿ ਨਾਮ ਕੀ ਹੈ। ਉੱਥੇ ਫਿਰ ਵਿਰਾਗੀ ਹੋ ਗਏ, ਕਹਿੰਦੇ ਬਾਹਰੋਂ ਹੀ ਗਿਆਨ ਲਿਆ, ਅੰਦਰੋਂ ਤਾਂ ਹੈ ਹੀ ਕੁਛ ਨਹੀਂ। ਫਿਰ ਉਹ ਪੁੱਛਣ ਲੱਗੇ ਵੀ ਹੁਣ ਦੱਸੋ ਅਸੀਂ ਕਿੱਥੇ ਜਾਈਏ। ਉਹ ਕਹਿੰਦੇ, ਹੁਣ ਗੁਰੂ ਅੰਗਦ ਦੇਵ ਜੀ ਕੋਲ ਜਾਓ, ਖਡੂਰ ਸਾਹਿਬ। ਉੱਥੇ ਜਾ ਕੇ ਫਿਰ ਉਹਨਾਂ ਨੇ ਸ਼ਬਦ ਦੀ ਕਮਾਈ ਕੀਤੀ, ਗੁਰਮੰਤਰ ਲੈ ਕੇ ਦਿਨ ਰਾਤ ਕਮਾਈ, 12 ਸਾਲ ਗੁਰ ਸ਼ਬਦ ਕਮਾਇਆ, ਸੇਵਾ ਕੀਤੀ ਉੱਥੇ। ਕਹਿੰਦੇ, ਗੁਰ ਅਮਰਦਾਸ ਕਰਤਾਰ ਕੀਓ ਬਸ, ਵਾਹੋ ਵਾਹੋ ਕਰ ਧਿਆਇਓ। ਹੁਣ ਵਾਹੋ ਵਾਹੋ ਅਸੀਂ ਕਰਦੇ ਨਹੀਂ, ਬੋਲਦੇ ਨਹੀਂ, ਹੈ ਨਾ, ਅਤੇ ਬਸ ਕਿੱਦਾਂ ਕਰਾਂਗੇ? ਸਤਿਗੁਰੂ ਗੁਰਬਾਣੀ ਦੱਸਦੇ ਨੇ ਕਿ ਵਾਹੋ, ਫਿਰ ਉਹ ਸਾਨੂੰ ਲਿਖ ਕੇ ਦੇ ਗਏ ਸ਼ਬਦ, ਪੜ੍ਹਿਓ ਤੁਸੀਂ ਜਾ ਕੇ, ਤੀਜੇ ਪਾਤਸ਼ਾਹ ਦੇ ਬਚਨ ਨੇ, ਵਾਹੋ ਵਾਹੋ ਗੁਰਸਿੱਖ ਨਿੱਤ ਕਰੋ, ਪੂਰੇ ਸਤਿਗੁਰੂ ਵਾਹੋ ਵਾਹੋ ਭਾਵੇ। ਆ ਜਿਹੜਾ ਬੋਲਦੇ ਨਾ ਵਾਹਿਗੁਰੂ, ਪਰ ਕਰਨਾ ਕਿੱਦਾਂ? ਅੱਗੇ ਜੁਗਤ ਦੱਸੀ ਹੈ, ਆਪਾਂ ਕਰੀ ਤਾਂ ਜਾਂਦੇ ਹਾਂ, ਰਾਮ ਰਾਮ ਕਰਤਾ ਸਭ ਜਗ ਫਿਰੇ, ਪਰ ਅੰਦਰ ਸੋਚਾਂ ਚੱਲੀ ਜਾਂਦੀਆਂ, ਸੋਚਾਂ ਨਹੀਂ ਛੱਡਦੇ। ਪ੍ਰਭ ਕੀ ਉਸਤਤ ਕਰੋ ਸੰਤ ਮੇਤ ਸਾਵਧਾਨ। ਹਾਂ, ਪਹਿਲਾਂ ਅੱਖਾਂ ਬੰਦ ਕਰਿਆ ਕਰੋ, ਫਿਰ ਮਨ ਇਕਾਗਰ ਹੁੰਦਾ। ਮਨ ਅੱਖਾਂ 'ਚ ਹੈ ਨਾ, ਇਹ ਬਾਹਰ ਵੇਖੀ ਜਾਂਦਾ। ਅੱਖਾਂ ਬੰਦ ਕਰਕੇ ਫਿਰ ਬੋਲੋ ਵਾਹ ਗੁਰੂ। ਹਾਂ, ਫਿਰ ਸੁਣੋ, ਗਾ ਵੀ ਹੈ, ਸੁਣੀਏ, ਮਨ ਰੱਖੀਏ। ਪਹਿਲਾਂ ਪਿਆਰ ਇੱਥੋਂ ਪੈਣਾ ਰਸਨਾ ਤੋਂ, ਰਸਨਾ ਸੁੱਚੀ ਹੋਣੀ ਹੈ ਪਹਿਲਾਂ। ਨਾਮ ਕਹਿਤ ਗੋਬਿੰਦ ਕਾ ਸੁੱਚੀ ਭਈ ਰਸਨਾ, ਫਿਰ ਕੰਨ ਨਿਰਮਲ ਹੋ ਜਾਣੇ, ਫਿਰ ਕੰਨਾਂ 'ਚ ਬੈਠੇ ਮਨ ਨੇ ਧੁੱਪ ਜਾਣਾ,
ਜਿਉਂ ਮਨ ਨਿਰਮਲ ਹੋਏਗਾ ਇਹ ਫਿਰ ਇਹ ਨੌ ਦਰਾਂ ਨੂੰ ਛੱਡ ਕੇ ਆਪਣੇ ਘਰ ਜਾਊਗਾ, ਉੱਥੋਂ ਫਿਰ ਇਹਨੂੰ ਨਾਮ ਮਿਲੇਗਾ। ਜਿਹਨੂੰ ਅੱਜ ਲਿਖਿਆ ਨਾ ਅਖੀਰ ਤੇ, ਹਰ ਕੀਰਤ ਸਾਧ ਸੰਗਤ ਹੈ ਮੇਰੇ ਮਾਧੋ ਜੀ, ਸਤ ਸੰਗਤ ਮਿਲੇ ਸੋ ਤਰਿਆ। ਕਹਿੰਦੇ ਹਰੀ ਦੀ ਕੀਰਤ ਕਰਨੀ ਹੈ ਸੰਗਤ 'ਚ ਬੈਠ ਕੇ, ਸਿਰੇ ਦਾ ਕੰਮ ਹੈ। ਅਤੇ ਲੋਕ ਕੀ ਕਰਦੇ ਸੀ, ਪਾਠ ਪੜ੍ਹਿਓ ਔਰ ਵੇਦ ਵਿਚਾਰਿਓ, ਨਿਵਲ ਭਿਅੰਗਮ ਸਾਧੇ, ਨਿਉਲੀ ਕਰਮ ਕਰੇ ਬਹੁ ਆਸਣ, ਜੈਨ ਮਾਰਗ ਸੰਜਮ, ਨਿਮਖ ਨਿਮਖ ਕਰ ਸਰੀਰ ਕਟਾਵੇ ਤੋ ਵੀ ਹੋਮੇ, ਵਾਹਿਗੁਰੂ ਗੁਰ ਮੰਤਰ ਹੈ ਜਪ ਹੋਮੇ ਹੋਈ। ਇਹ ਮਾਂ ਮਾਂ ਤੇ ਪੰਜਾਂ ਦੀ ਹੋਮੇ, ਹੋਮੇ ਕੀ ਆ ਪੰਜਾਂ ਦੀ ਮਾਂ। ਤਾਂ ਹੀ ਆਪਾਂ ਕਹਿੰਦੇ ਨਾ, ਐਸੋ ਗੁਣ ਮੇਰੋ ਪ੍ਰਭ ਜੀ ਕੀਨ, ਪੰਚ ਦੋਖਰ ਅਹੰਗ ਰੋਗ, ਹੋਮੇ ਨੂੰ ਅਹੰਗ ਰੋਗ ਕਿਹਾ, ਇਹ ਤਨ ਤੇ ਸਗਲ ਦੂਰ। ਤੇ ਭਾਈ ਗੁਰਦਾਸ ਜੀ ਸਿੱਧਾ ਹੀ ਦੱਸਦੇ ਆ, ਜਿਹਨੂੰ ਗੁਰਬਾਣੀ ਚੋਂ ਨਹੀਂ ਸਮਝ ਲੱਗਦੀ ਉਹ ਪੜ੍ਹ ਲਓ, ਵਾਹਿਗੁਰੂ ਗੁਰਮੰਤਰ ਹੈ ਜਪ ਹੋਮੇ ਹੋਈ। ਕਿਵ ਸਚਿਆਰਾ ਹੋਈਏ, ਇਹਨਾਂ ਪੰਜਾਂ ਤੋਂ ਕਿੱਦਾਂ ਮਨ ਨੂੰ ਨਿਰਮਲ ਕੀਤਾ ਜਾਵੇ। ਕਿਵ ਕੂੜੇ ਟੁੱਟੇ, ਇਹ ਕੂੜ ਦੀ ਪਾਲ ਲਾਉਂਦੇ ਸਾਡੇ ਅੰਦਰ, ਪੰਚ ਦੂਤ ਜਿਤਵੇਂ ਵਿਕਾਰਾ ਮਾਇਆ ਮੋਹ ਕਾ ਪਸਾਰਾ ਫਸਾਰ ਦਿੰਦੇ ਫੁਰਨਿਆਂ ਦਾ ਸਾਡੇ ਅੰਦਰ, ਇਹੀ ਮੈਲ ਆ ਸਾਡੇ ਮਨ ਦੀ। ਫਿਰ ਉਹਨਾਂ ਨੇ ਇਹ ਗੁਰ ਸ਼ਬਦ ਕਮਾਇਆ, ਕਹਿੰਦੇ ਜੋ ਵਾਹੋ ਵਾਹੋ ਇੱਕ ਮਨ ਚਿੱਤ ਕਰੇ ਤਿੰਨ ਜੰਮ ਕੰਕਰ ਹੇੜ ਨਾ ਆਵੇ। ਕਹਿੰਦੇ ਜਿਹੜੇ ਇੱਕ ਮਨ ਚਿੱਤ ਹੋ ਕੇ ਜਪਣਗੇ ਨਾ, ਉਹਨਾਂ ਦਾ ਮਨ ਨਿਰਮਲ ਹੋ ਗਿਆ, ਅੰਦਰੋਂ ਨਾਮ ਪ੍ਰਗਟ ਹੋ ਜਾਏਗਾ। ਪ੍ਰਭ ਕੇ ਸਿਮਰਨ ਮਨ ਕੀ ਮਲ ਜਾਏ ਅੰਮ੍ਰਿਤ ਨਾਮ। ਉਹ ਜਦੋਂ ਪੰਜ ਸ਼ਬਦ ਪ੍ਰਗਟ ਹੋ ਜਾਂਦੇ ਉਦੋਂ ਹੀ ਫਿਰ ਪੰਜ ਦੂਤ ਭੱਜਦੇ ਆ, ਪਹਿਲਾਂ ਨਹੀਂ। ਵਾਜੇ ਪੰਚ ਸ਼ਬਦ, ਨਾਮ ਨੂੰ ਪੰਜ ਸ਼ਬਦ ਵੀ ਕਿਹਾ ਗੁਰਬਾਣੀ 'ਚ, ਵਾਜੇ ਪੰਚ ਸ਼ਬਦ ਤਿਤ ਘਰ ਸਭਾਗੇ, ਘਰ ਸਭਾਗੇ ਸ਼ਬਦ ਵਾਜੇ ਕਲਾ ਜਿਤ ਘਰ। ਇਹ ਗੁਰੂ ਕਲਾ ਸਿਖਾਉਂਦਾ ਵਾ, ਆਪਾਂ ਸਿੱਖਦੇ ਨਹੀਂ। ਤਾਂ ਉਹਨਾਂ ਕਿਹਾ ਸਿੱਖੋ ਸ਼ਬਦ ਪਿਆਰਿਓ, ਸ਼ਬਦ ਨੂੰ ਜਪਣਾ ਕਿੱਦਾਂ ਸਿੱਖ ਲਓ ਜੇ ਜੰਮਣ ਮਰਨ 'ਚੋਂ ਨਿਕਲਣਾ ਚਾਹੁੰਦੇ ਹੋ। ਜਨਮ ਮਰਨ ਕੀ ਟੇਕ ਮੁੱਖ ਉੱਜਲ ਸਦਾ ਸੁਖੀ, ਨਾਨਕ ਸਿਮਰਤ ਇੱਕ ਨੂੰ ਸਿਮਰਨਾ ਕਿੱਦਾਂ ਵਾ ਇਹ ਦੱਸਿਆ। ਗਾ ਵੀ ਹੈ ਸੁਣੀਏ, ਮਨ ਰੱਖੀਏ ਭਾਵ ਪਿਆਰ ਪਾ ਕੇ, ਹਰ ਕੀਰਤ ਸਾਧ ਸੰਗਤ ਹੈ, ਸਿਰ ਕਰਮਨ ਕੇ ਕਰਮਾ ਕਹੋ ਨਾਨਕ ਤਿਸ ਭਇਓ ਪ੍ਰਾਪਤ, ਜਿਸ ਪੁਰਬ ਲਿਖੇ ਕਾ ਲਹਿਣਾ। ਇਹ ਭਾਗਾਂ 'ਚ ਲਿਖਿਆ, ਤੁਸੀਂ ਸੰਗਤ 'ਚ ਆ ਗਏ ਹੋ, ਵਡਭਾਗੀ ਹਰ ਸੰਗਤ ਪਾਵੇ, ਭਾਗਹੀਣ ਭਰਮ ਚੋਟਾਂ ਖਾਵੇ, ਬਿਨ ਇਹਦੇ ਸਤਸੰਗ ਨਾ ਲੱਭੇ, ਬਿਨ ਭਾਗਾਂ ਸਤਸੰਗ ਨਾ ਲੱਭੇ, ਬਿਨ ਸੰਗਤ ਮੈਲ ਭਰੀ ਜੇ ਜੀ, ਜੇ ਸੰਗਤ 'ਚ ਨਾ ਆਏ ਤਾਂ ਹੋਰ ਮੈਲਾ ਕਰ ਲਵਾਂਗੇ। ਇਸ ਲਈ ਸਤਿਗੁਰੂ ਕਹਿੰਦੇ ਅਵਰ ਕਾਜ ਤੇਰੇ ਕਿਤੇ ਨਾ ਕਾਮ, ਕੀ ਕਰ ਤੇ ਅਸੀਂ ਬੈਠ ਕੇ ਜਪਦੇ ਨਹੀਂ, ਸੰਗਤ 'ਚ ਬਹਿ ਜਾਂਦੇ ਬੋਲਦੇ ਨਹੀਂ, ਮੇਰਾ ਮਿਲ ਸਾਧ ਸੰਗਤ ਭਾਜ ਇੱਕੋ ਹੀ ਆ ਉਹ ਸਾਰੇ ਜਾਣੇ।

ਸਾਰੇ ਜਪੋ ਉੱਚੀ ਬੋਲ ਕੇ, ਫੇਰ ਭੱਜਣਗੇ ਡਰਦੇ। ਪੰਜ ਚੋਰ ਆ ਗਏ ਭਗੇ ਜਬ ਸਾਧ ਸੰਗੇ ਗੁਰੂ।

ਸੁਗਰੂ ਪਿਆਰਿਓ, ਹਰ ਕੀਰਤ ਸਾਧ ਸੰਗਤ ਹੈ। ਇਹ ਦੱਸਿਆ ਸਿਰੇ ਦਾ ਕੰਮ ਨਿਰਮਲ ਕਰਮ, ਪ੍ਰਸੰਗ ਚ ਬੈਠ ਸਿਰ ਕਰਮ ਲਿਖੇ ਕਹੋ ਨਾਨਕ ਤਿਸ ਪਇਓ ਪ੍ਰਾਪਤ ਜਿਸ ਪੁਰਬ ਲਿਖੇ ਕਰੋ। ਸਾਡੇ ਭਾਗਾਂ ਚ ਸੀ ਹੈ, ਸੈਚਰਡੇ ਸੰਡੇ ਆਪਾਂ 4 to 6 ਬੈਠਦੇ ਹਾਂ, ਵੀਰਵਾਰ ਵੀ ਆਇਆ ਕਰੋ। ਹੁਣ ਸਿਮਰਨ ਦਾ ਸਮਾਂ ਸਮਾਪਤ ਹੈ, ਪਾਵਨ ਸ੍ਰੀ ਰਹਿਰਾਜ ਸਾਹਿਬ ਦੇ ਜਾਪ ਪਾਠ ਆਪ ਗੁਰਮੁਖਾਂ ਪਾਸੋਂ ਸਰਵਣ ਕਰੋਗੇ। ਹੋਈਆਂ ਭੁੱਲਾਂ ਚੁੱਕਾਂ ਦੀ ਖੇਮਾ ਜੀ, ਗੁਰੂ ਅਤੇ ਸੰਗਤ ਬਖਸ਼ਣ ਯੋਗ ਬਖਸ਼ ਲੈਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਲੋਕ ਮਹੱਲਾ ਪਹਿਲਾ। ਦੁਖ ਦਾਰੂ ਸੁਖ ਰੋਗ ਭਇਆ, ਜਾ ਸੁਖ ਤਾਮ ਨਾ ਹੋਈ। ਤੂੰ ਕਰਤਾ ਕਰਨਾ ਮੈਂ ਨਾਹੀ, ਜਾਹੋ ਕਰੀ ਨਾ ਹੋਈ। ਬਲਿਹਾਰੀ ਕੁਦਰਤ ਵਸਿਆ, ਤੇਰਾ ਅੰਤ ਨਾ ਜਾਈ ਲਖਿਆ। ਰਹਾਓ ਜਾਤ ਮਹਿ ਜੋਤ, ਜੋਤ ਮਹਿ ਜਾਤਾ, ਅਕਲ ਕਲਾ ਭਰਪੂਰ ਰਹਿਆ। ਤੂੰ ਸੱਚਾ ਸਾਹਿਬ

ਰੱਖੇ ਤੇਰੇ ਧਾਰੇ ਸਈ ਤੁਧਨੂੰ ਗਾਵਨ ਜੋਤ ਦਭਾਵਨ ਰੱਤੇ ਤੇਰੇ ਭਗਤ ਰਸਾਲੇ ਹੋਰ ਕੇਤੇ ਤੁਧਨੂੰ ਗਾਵਨ ਸੇ ਮੈਂ ਚੇਤਨਾ ਆਵਨ।

ਰਹੇ ਸਮਾਏ। ਵੱਡੇ ਮੇਰੇ ਸਾਹਿਬਾ, ਗਹਿਰ ਗੰਭੀਰਾ ਗੁਣੀ ਗਹੀਰਾ, ਕੋਈ ਨਾ ਜਾਣ ਤੇਰਾ ਖੇਤਾ ਕੇਵਲ ਚੀਰਾ ਰਹਾਉ। ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ, ਗਿਆਨੀ ਧਿਆਨੀ ਗੁਰ ਗੁਰ ਹਾਈ, ਕਹਿਣ ਨਾ ਜਾਈ ਤੇਰੀ ਤਿਲ ਵਡਿਆਈ। ਸਭ ਸਤ ਸਭ ਤਬ

ਚਾਰਾ ਸਿਫਤੀ ਭਰੇ ਤੇਰੇ ਭੰਡਾਰਾ ਜਿਸ ਤੂੰ ਦੇ ਤਿਸਹਿ ਕਿਆ ਚਾਰਾ ਨਾਨਕ ਸੱਚ ਸਵਾਰ ਨਹਾਰਾ।

ਭੁੱਖ ਉਤ ਭੁੱਖ ਖਾਏ ਚਲੀਏ ਦੁੱਖ ਸੋ ਕਿਉਂ ਵਿਸਰੈ ਮੇਰੀ ਮਾਏ ਸਾਚਾ ਸਾਹਿਬ ਸਾਚੈ ਨਾਏ ਰਹਾਉ ਸਾਚੇ ਨਾਮ ਕੀ ਤਿਲ ਵਡਿਆਈ ਆਖ ਥੱਕੇ ਕੀ ਮਤ ਨਹੀਂ ਪਾਈ ਜੇ ਸਭ ਮਿਲ ਕੇ ਆਖਣ ਪਾਹੇ ਵੱਡਾ ਨਾ ਹੋਵੇ ਘਾਟ ਨਾ ਜਾਏ ਨਾ ਉਹ ਮਰੇ ਨਾ ਹੋਵੇ ਸੋਗ ਦੇਂਦਾ ਰਹੇ ਨਾ ਚੁੱਕੈ ਭੋਗ ਗੁਣ ਇਹੋ ਹੋਰ ਨਾਹੀ ਕੋਏ ਨਾ ਕੋ ਹੋਵਾ ਨਾ ਕੋ ਹੋਏ ਜੇਵੜ ਆਪ ਤੇਵੜ ਤੇਰੀ ਦਾਤ ਜਿਨ ਦਿਨ ਕਰਕੇ ਕੀਤੀ ਰਾਤ ਖਸਮ ਵਿਸਾਰੇ ਤੇ ਕਮ ਜਾਤ ਨਾਨਕ ਨਾਮੈ ਬਾਜ ਸਨਾਦਰਾ ਗੁਜਰੀ ਮਹੱਲਾ ਚੌਥਾ ਹਰ ਕੇ ਜਨ ਸਤਿਗੁਰ ਸਤਿਪੁਰਖਾ ਬਿਨਾਉ ਕਰੋ ਗੁਰਪਾਸ ਹਮ ਕੀਰੇ ਕਿਰਮ ਸਤਿਗੁਰ ਸ਼ਰਨਾਈ

ਸਖਾਈ ਹਰ ਕੀਰਤ ਹਮਰੀ ਰਹਿ ਰਾਸ ਰਹਾਓ ਹਰ ਜਨ ਕੇ ਵਡ ਭਾਗ ਵਡੇਰੇ ਜਿਨ ਹਰ ਹਰ ਸ਼ਰਧਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਾਸੈ ਮੇਰ ਸੰਗਤ ਗੁਣ ਪ੍ਰਗਾਸ ਜਿਨ ਹਰ ਹਰ ਹਰ ਰਸ ਨਾਮ ਨਾ ਪਾਇਆ ਤੇ ਭਾਗਹੀਣ ਜਮ ਪਾਸ ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿਨ ਧੁਰ ਮਸਤਕ ਲਿਖਿਆ ਲਿਖਾਸ ਧਨ ਧਨ ਸਤ ਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਰਾ ਗੁਜਰੀ ਮਹੱਲਾ ਪੰਜਵਾਂ ਕਾਹੇ ਰੇ ਮਨ ਚਿਤਵੈ ਉਦਮ ਜਾ ਆਹਰ ਹਰ ਜੀਓ ਪਰਿਆ ਸੈਲ ਪੱਥਰ ਮੈਂ ਜੰਤੋ ਪਾਏ ਤਾਕ ਰਿਜਕ ਆਗੇ ਕਰ ਧਰਿਆ ਮੇਰੇ ਮਾਧਵ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰਪ੍ਰਸਾਦ ਪਰਮ ਪਦ ਪਾਇਆ ਸੁੱਕੇ ਕਾਸ਼ਟ ਹਰਿਆ ਰਹਾਓ ਜਨਨ ਪਿਤਾ ਲੋਕ ਸੁਤ ਬਨਤਾ ਕੋਏ ਨ ਕਿਸ ਕੀ ਧਰਿਆ ਸਿਰ ਸਿਰ ਰਿਜਕ ਸੰਭਾਹੇ ਠਾਕੁਰ ਕਾਹੇ ਮਨ ਭਾਉ ਕਰਿਆ ਉਡੇ ਊਡ ਆਵੈ ਸੈ ਕੁਸਾ ਤਿਸ ਪਾਛੈ ਬਚਰੇ ਛਰਿਆ ਤਿਨ ਕਵਨ ਖਲਾਵੈ ਕਵਨ ਚੁਗਾਵੈ ਮਨ ਮੈਂ ਸਿਮਰਨ ਕਰਿਆ ਸਭ ਨਿਧਾਨ ਦਸ ਅਸ਼ਟ ਸਿਧਾਨ ਠਾਕੁਰ ਕਰਤਲ ਧਰਿਆ

ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਗੰਮਾ ਅਗੰਮ ਅਪਾਰਾ ਸਭ ਧਿਆਵੈ ਸਭ ਧਿਆਵੈ ਤੁਧ ਜੀ ਹਰ ਸੱਚ

ਆਖਣਾ ਜੋ ਸੇਵੈ ਜੋ ਸੇਵੈ ਤੁਧ ਜੀ ਜਨ ਨਾਨਕ ਤਿੰਨ ਕੁਰਬਾਨ ਹਰਿ ਧਿਆਵੈ ਹਰਿ ਧਿਆਵੈ ਤੁਧ ਜੀ ਸੇ ਜਨ ਜੁਗਮੈ ਸੁਖਵਾਸੀ ਸੇ ਮੁਕਤ ਭਏ ਜਿਨ ਹਰਿ ਧਿਆਇਆ ਜੀ ਤਿਨ ਤੁੱਟੀ ਜਮ ਕੀ ਫਾਸੀ ਜਿਨ ਨਿਰਭਾਉ ਜਿਨ ਹਰਿ ਨਿਰਭਾਉ ਧਿਆਇਆ ਜੀ ਤਿਨਕਾ ਭਾਉ ਸਭ ਗਵਾਸੀ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧਨ ਜਿਨ ਹਰਿ ਧਿਆਇਆ ਜੀ ਜਨ ਨਾਨਕ ਤਿਨ ਬਲਦਾਸੀ ਤੇਰੀ ਭਗਤ ਭੰਡਾਰ ਜੀ ਪਰੇ ਬੇਅੰਤ ਬੇਅੰਤਾ ਤੇਰੇ ਭਗਤ ਸਲਾਹਣ ਤੁਧ ਜੀ ਹਰ ਅਨਕ ਅਨੇਕ ਅਨੰਤਾ ਤੇਰੀ ਅਨਕ ਕਰੇ ਹਰ ਪੂਜਾ ਜੀ ਤਪ ਤਪੈ ਜਪੈ ਬੇਅੰਤਾ ਤੇਰੇ ਅਨੇਕ ਪੜੇ ਬਹੁ ਸਿਮਰਤ ਸਵਾਸਤ ਜੀ ਕਰ ਕਿਰਿਆ ਖਟ ਕਰਮ ਕਰੰਤਾ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵੈ ਮੇਰੇ ਹਰ ਭਗਵੰਤਾ ਤੂੰ ਆਦਿ ਪੁਰਖ ਬ੍ਰਹਮਪਰ ਕਰਤਾ ਜੀ ਤੁਧ ਜੇਵੜ ਅਵਰ ਨ ਕੋਈ ਤੂੰ ਜੁਗ ਜੁਗ ਏਕੋ

ਪਾਈ ਤੁਦੇ ਆਪੇ ਸਿਰ ਸਭ ਉਪਾਈ ਜੀ ਤੁਦੇ ਆਪੇ ਸਿਰਜ ਸਭ ਗੋਈ ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ ਜੋ ਸਭ ਸਾਇਕਾ ਜਾਣੋਈ ਆਸਾ ਮਹੱਲਾ ਚੌਥਾ ਤੂੰ ਕਰਤਾ ਸਚਿਆਰ ਮੈਡਾ ਸਾਈ ਜੋ ਤੋ ਭਾਵੈ ਸੋਈ ਥੀਸੀ ਜੋ ਤੂੰ ਦੇ ਸੋਈ ਹੋਂ ਪਾਈ ਰਹਾਓ ਸਭ ਤੇਰੀ ਤੂੰ ਸਭ ਨੇ ਧਿਆਇਆ ਜਿਸ ਨੂੰ ਕਿਰਪਾ ਕਰੇ ਤਿਨ ਨਾਮ ਰਤਨ ਪਾਇਆ ਗੁਰਮੁਖ ਲਾਦਾ ਮਨ ਮੁਖ ਗਵਾਇਆ ਤੁਦ ਆਪ ਵਿਛੋੜਿਆ ਆਪ ਮਿਲਾਇਆ ਤੂੰ ਦਰੀਆ ਹੋ।

ਖੇਰ ਜਿਸਨੂੰ ਤੂੰ ਜਾਣਾ ਇਹ ਸੋਈ ਜਨ ਜਾਣੇ ਹਰ ਗੁਣ ਸਦ ਹੀ ਆਖ ਵਖਾਣੇ ਜਿਨ੍ਹਾਂ ਹਰ ਸੇਵਿਆ ਤੈਨੂੰ ਸੁਖ ਪਾਇਆ ਸਹਿਜੇ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੁਧ ਬਿਨ ਦੂਜਾ ਅਵਰ ਨਾ ਕੋਏ ਤੂੰ ਕਰ ਕਰ ਵੇਖੇ ਜਾਣੇ ਸੋਏ ਜਨ ਨਾਨਕ ਗੁਰਮੁਖ ਪ੍ਰਗਟ ਹੋਏ ਆਸਾ ਮਹੱਲਾ ਪਹਿਲਾ ਤਿਤ ਸਰ ਵਰਡੈ ਭਈਲੇ ਨਿਵਾਸਾ ਪਾਣੀ ਪਾਵਕ ਤਿਨਹਿ ਕੀਆ ਪੰਕਜ ਮੋਹ ਪਗ ਨਹੀਂ ਚੱਲੈ ਹਮ ਦੇਖਾਂ ਤਹ ਡੂਬੀਅਲੇ ਮਨ ਏਕ ਨਾ ਚੇਤਸ ਮੂੜ ਮਨਾ ਹਰ ਬਿਸਰਤ ਤੇਰੇ ਗੁਣ ਗਲਿਆ ਰਹਾਉ ਨਾ ਹਾਉ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਭਇਆ ਰਣਵਤ ਨਾਨਕ ਤਿਨ ਕੀ ਸਰਨਾ ਜੰਤੂ ਨਾਹੀ ਵਿਸਰਿਆ ਆਸਾ ਮਹੱਲਾ ਪੰਜਵਾਂ ਭਈ ਪ੍ਰਾਪਤ ਮਾਨੁਖ ਦੇ ਹੁਰੀਆ ਗੋਬਿੰਦ ਮਿਲਣ ਕੀ ਏ ਤੇਰੀ ਬਰੀਆ ਅਵਰ ਕਾਜ ਤੇਰੇ ਕਿਤੇ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਸਰੰਜਾਮ ਲਾਗ ਭਵਜਲ ਤਰਨ ਕੈ ਜਨਮ ਮ੍ਰਿਥਾ ਜਾਤ ਰੰਗ ਮਾਇਆ ਕਹਿ ਰਹਾਉ ਜਪ ਤਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧਨਾ ਜਾਨਿਆ ਹਰ ਰਾਇਆ

ਨਿਗਾਹ ਮਨੀਚ ਕਰਮਾ ਸਰਨ ਪਰੇ ਕੀ ਰਾਖੋ ਸਰਮਾ। ਇੱਕ ਓਅੰਕਾਰ। ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹੀ ਦਸਵੀਂ ਕਬਿਓ ਬਾਚ ਬੇਨਤੀ ਚਾਪਾਈ। ਹਮਰੀ ਕਰੋ ਹਾਥ ਦੈ ਰੱਛਾ, ਪੂਰਨ ਹੋਏ ਚਿੱਤ ਕੀ ਇੱਛਾ। ਤਬ ਚਰਨਨ ਮਨ ਰਹੇ ਹਮਾਰਾ, ਆਪਣਾ ਜਾਨ ਕਰੋ ਪ੍ਰਤ ਪਾਰਾ। ਹਮਰੇ ਦੁਸ਼ਟ ਸਭੈ ਤੁਮ ਗਾਵੋ, ਆਪ ਹੱਥ ਦੈ ਮੋਹੇ ਬਚਾਵੋ। ਸੁਖੀ ਬਸੈ ਮੋਰੋ ਪਰਵਾਰਾ, ਸੇਵਕ ਸਿੱਖ ਸਭਾਏ ਕਰਤਾਰਾ। ਮੋਰ ਅੱਛਾ ਨਿਜ ਕਰਦੈ ਕਰਿਐ, ਸਭ ਬੈਰਣ ਕੋ ਆਸੰਗਰਿਐ। ਪੂਰਨ ਹੋਏ ਹਮਾਰੀ ਆਸਾ, ਤੋਰ ਭਜਨ ਕੀ ਰਹੇ ਪਿਆਸਾ। ਤੁਮੈ ਸ਼ਾੜ ਕੋਈ ਅਵਰ ਨਾ ਧਿਆਹੂੰ, ਜੋ ਬਰ ਚਾਹੂੰ ਸੋ ਤੁਮ ਤੇ ਪਾਊਂ। ਸੇਵਕ ਸਿੱਖ ਹਮਾਰੇ ਤਾਰੀਆ ਹੈ, ਚੁਨ ਚੁਨ ਸਤਰ ਹਮਾਰੇ ਮਾਰੀਆ ਹੈ। ਆਪ ਹੱਥ ਮੁਝੇ ਉਭਰਿਆ, ਮਰਨ ਕਾਲ ਕਾ ਤ੍ਰਾਸ ਨਿਵਰਿਆ। ਉਜੋ ਸਦਾ ਹਮਾਰੇ ਪੱਛਾ, ਸ੍ਰੀ ਅਸਤੁਜੂ ਕਰਿਓ ਰੱਛਾ। ਰਾਖ ਲਿਓ ਮੋਇ ਰਾਖਣ ਹਾਰੇ, ਸਾਹਿਬ ਸੰਤ ਸਹਾਏ ਪਿਆਰੇ। ਦੀਨ ਬੰਦੁਸ਼ਟਨ ਕੇ ਹੰਤਾ, ਤੁਮਹ ਪੁਰੀ ਚਤੁਰ ਦਸਕੰਤਾ। ਕਾਲ ਪਾਏ ਬ੍ਰਹਮਾ ਬਪਤਰਾ, ਕਾਲ ਪਾਏ ਸ਼ਿਵਜੂ ਅਵਤਰਾ। ਕਾਲ ਪਾਏ ਕਰ ਵਿਸ਼ਨ ਪ੍ਰਕਾਸਾ, ਸਗਲ ਕਾਲ ਕਾ ਕੀਆ ਤਮਾਸ਼ਾ। ਜਮਨ ਕਾਲ ਜੋ

ਸੀ ਕੋ ਹਮਾਰੀ, ਸਗਲ ਪ੍ਰਜਾ ਜਨ ਆਪ ਸਵਾਰੀ, ਸੇਵਕਨ ਕੋ ਸੇਵਕਨ ਸੁਖ ਦੀਓ, ਸਤਣ ਗੋਪਾਲ ਮੋਹ ਬਦ ਕੀਓ, ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ, ਚੀਟੀ ਤੇ ਕੁੰਚਰਿਆ ਸੁੱਲਾ, ਸਫਰ ਕਿਰਪਾ ਦੁਸ਼ਟ ਕਰ ਪੂਲਾ, ਸੰਤਨ ਦੁਖ ਪਾਏ ਤੇ ਦੁਖੀ, ਸੁਖ ਪਾਏ ਸਾਧਨ ਕੇ ਸੁਖੀ, ਏਕ ਏਕ ਕੀ ਪੀਰ ਪਛਾਨੈ, ਘਟ ਘਟ ਗੇ ਬਟ ਪਟ ਕੀ ਜਾਣੈ, ਜਬਦ ਕਰਖ ਕਰਾ ਕਰ ਤਾਰਾ, ਪ੍ਰਜਾ ਧਰਤ ਤਬ ਦੇਹ ਅਪਾਰਾ, ਜਬ ਆ ਕਰਖ ਕਰਤ ਹੋ ਕਬ ਹੂੰ, ਤੁਮ ਮੈਂ ਮਿਲਤ ਦੇਹ ਤਰ ਸਭ ਹੂੰ, ਜੇਤੇ ਬਦਨ ਸਿਠ ਸਭ ਧਾਰੈ, ਆਪ ਆਪਣੀ ਬੂਝ ਉਚਾਰੈ, ਤੁਮ ਸਭ ਹੀਤੇ ਰਹਿਤ ਨਿਰਾਲਮ,

ਕਾ ਮੂੜ ਉਚਾਰਤ ਭੇਦਾ, ਜਾਕੋ ਭੇਵਨਾ ਪਾਵਤ ਬੇਦਾ, ਤਾਕੋ ਕਰਪਾਹਨ ਅਨੁਮਾਨਤ, ਮਹਾ ਮੂੜ ਕਛ ਭੇਦ ਨਾ ਜਾਨਤ, ਮਹਾਦੇਵ ਕੋ ਕਹਿਤ ਸਦਾ ਸ਼ਿਵ, ਨਿਰੰਕਾਰ ਕਾ ਚੀਨਤ ਨਹਿ ਭਿਵ, ਆਪ ਆਪਣੀ ਬੁੱਧ ਹੈ ਜੇਤੀ, ਵਰਨਤ ਭਿੰਨ ਭਿੰਨ ਤੋਏ ਤੇਤੀ, ਤੁਮਰਾ ਲਖਾ ਨਾ ਜਾਹੇ ਪਸਾਰਾ, ਕਿਹ ਬਿਧ ਸਜਾ ਪ੍ਰਥਮ ਸੰਸਾਰਾ, ਏਕਾ ਰੂਪ ਅਨੂਪ ਸਰੂਪਾ, ਅਰੰਕ ਭਯੋ ਰਾਵ ਕਹੀ ਭੂਪਾ, ਅੰਡਜ ਜੇਰਜ ਸੇਤ ਜਕੀਨੀ, ਉਤਪੁਜ ਖਾਨ ਬਹੁਰ ਰਚ ਦੀਨੀ, ਕਹੋ ਫੂਲ ਅਰਾਜਾ ਹਵੈ ਬੈਠਾ, ਕਹੋ ਸਿਮਟ ਭਯੋ ਸੰਕਰੇ ਕੈਠਾ, ਸਗਰੀ ਸ੍ਰਿਸ਼ਟੀ ਦਿਖਾਏ ਅਚੰਭਵ, ਆ ਜੁਗਾ ਸਰੂਪ ਸਿਯੰਭਵ, ਅਬ੍ਰੱਛਾ ਮੇਰੀ ਤੁਮ ਕਰੋ, ਸਿੱਖ ਉਭਾਰ ਆ ਸਿੱਖ ਸੰਗਰੋ, ਦੁਸ਼ਟ ਜਿਥੇ ਉਠਬਤ ਉਤਪਾਤਾ, ਸਕਲ ਮਲੇਸ਼ ਕਰੋ ਰਣਕਾਤਾ, ਜੇ ਅਸਤੁਚਿਤਾ ਵਿਸ਼ਰਣੀ ਪਰੇ, ਤਿਨਕੇ ਦੁਸ਼ਟ ਦੁਖਿਤ ਹਵਾ ਮਰੇ, ਪੁਰਖ ਜਮਨ ਪਗ ਪਰੇ ਤੇ ਹਾਰੇ, ਤਿਨਕੇ ਤੁਮ ਸੰਕਟ ਸਭ ਠਾਰੇ, ਜੋ ਕਾਲ ਕੋਈ ਕਬਾਰ ਧਿਆ ਹੈ, ਤਾਂ ਕਿ ਕਾਲ ਨਿਕਟ ਨਹਿ ਹੈ, ਰੱਛਾ ਹੋਏ ਤਾਂ ਇਹ ਸਭ ਕਾਲਾ, ਦੁਸ਼ਟ ਅਰਿਸ਼ਟ ਟਰੇ ਤਤਕਾਲਾ, ਕਿਰਪਾ ਦੁਸ਼ਟ ਤਨ ਜਾਹੇ ਨੇ ਹਰ ਹਾਉ, ਤਾਂ ਕਿ ਤਾਪ ਤਨ ਕਮੈ ਹਰ ਹੋ, ਰਿੱਧ ਸਿੱਧ ਕਰਮੋ ਸਭ ਹੋਈ, ਦੁਸ਼ਟ ਛਾ ਸ਼ਬ ਸਕੇ ਨ ਕੋਈ।

ਸੋਗ ਤੇ ਰਹਾ ਖੜਗ ਖੇਤ ਮੈਂ ਸ਼ਰਨ ਤਿਹਾਰੀ ਆਪ ਹੱਥ ਦੈ ਲਿਹੋ ਉਬਾਰੀ ਸਰਬ ਠਾਵਰ ਮੋਹ ਸਹਾਈ ਦੁਸ਼ਟ ਦੋਖ ਤੇ ਲਿਹੋ ਬਚਾਈ ਕਿਰਪਾ ਕਰੀ ਹੰਬਰ ਜਗ ਮਾਤਾ ਗ੍ਰੰਥ ਕਰਾ ਪੂਰਨ ਸੁਬਰਾਤਾ ਕਿਲ ਬਿਗ ਸਕਲ ਦਹੇ ਕੋ ਹਰਤਾ ਦੁਸ਼ਟ ਦੁਖਿਨ ਕੋ ਸ਼ੈ ਕਰਤਾ

ਪਾਰ ਤੋ ਹੈ ਆਪਣਾ ਜਾਨ ਕਰੋ ਬ੍ਰਤ ਪਾਰਾ ਤੁਮ ਸਾਹਿਬ ਮੈਂ ਕਿੰਕਰ ਥਾਰਾ ਦਾ ਜਾਨ ਦਾ ਹਾਥ ਉਭਾਰੋ ਅਮਰੇ ਸਬੈਰੀਅਨ ਸੰਘਾਰੋ ਪ੍ਰਥਮ ਧਰੋਂ ਭਗਵਤ ਕੋ ਧਿਆਨਾ ਬਹੁਰ ਕਰੋਂ ਕਵਿਤਾ ਬਿਦਨਾਨਾ ਕ੍ਰਿਸ਼ਨ ਜਥਾ ਮਚਰਤਰੋ ਚਾਰੋ ਚੂ ਗੋਏ ਕਬਲਿਓ ਸੁਧਾਰੋ ਕਵਿਵਾਚ ਦੋਹਰਾ ਜੋ ਨਿਜ ਬ੍ਰਹਮੋ ਸੋ ਕਹਾ ਸੋ ਕਹਿ ਹਉ ਜਗ ਮਾਹੇ ਜੋ ਤੇ ਪ੍ਰਭ ਕੋ ਧਿਆਏ ਹੈ ਅੰਤ ਸਵਰਗ ਕੋ ਜਾਹੇ ਦੋਹਰਾ ਹਰ ਹਰ ਜੰਦੂਈ ਏਕ ਹੈ ਬਿਬ ਵਿਚਾਰ ਕਛ ਨਾਹੇ ਜਲ ਤੇ ਉਪਜ ਤਰੰਗ ਜਿਉ ਜਲ ਹੀ ਵਿਖੇ ਸਮਾਹੇ ਦੋਹਰਾ ਜਬ ਆਇਸ ਪ੍ਰਭ ਕੋ ਭਇਓ ਜਨਮ ਧਰਾ ਜਗ ਆਏ ਅਬ ਮੈਂ ਕਥਾ ਸੰਖੇਪ ਤੇ ਸਭ ਹੂੰ ਕਹਿਤ ਸੁਣਾਏ ਕਬਾਜ ਦੋਹਰਾ ਠੱਡ ਭਇਓ ਮੈਂ ਜੋਰ ਕਰ ਬਚਨ ਕਹਾਂ ਸਿਰ ਨਿਆਏ ਪੰਥ ਚਲੈ ਤਬ ਜਗਤ ਮੈਂ ਜਬ ਤੁਮ ਕਰੋ ਸਹਾਏ ਦੋਹਰਾ ਜੇ ਜੇ ਤੁਮਰੇ ਧਿਆਨ ਕੋ ਨਿਤੁੜ ਧਿਆਏ ਹੈ ਸੰਤ ਅੰਤ ਲਹੇਂਗੇ ਮੁਕਤ ਫਲ ਪਾਵੇਂਗੇ ਭਗਵੰਤ ਦੋਹਰਾ ਕਾਲ ਪੁਰ ਕੀ ਦੇਹ ਮੋ ਕੋਟਕ ਵਿਸ਼ਨ ਮਹੇਸ਼ ਕੋਟ ਇੰਦਰ ਬ੍ਰਹਮਾ ਕਿਤੇ ਰਾਵਸਸ ਕਰੋਰ ਜਲੇਸ਼ ਦੋਹਰਾ ਰਾਮ ਕਥਾ ਜੁਗ ਜੁਗ ਅਟਲ ਸਭ ਕੋਈ ਭਾਗਤ ਨੇਤ ਸੁਰਗਵਾਸ ਰਘੁਬਰ ਕਰਾ ਸਗਰੀ ਪੁਰੀ ਸਮੇਤ ਚੌਪਾਈ ਜੋ ਇਹ ਕਥਾ ਸੁਣੇ ਰਗਾਵੈ ਦੁਖ ਪਾਪ ਤੇ ਨਿਕਟ ਨ ਆਵੈ ਵਿਸ਼ਨ ਭਗਤ ਕੀ ਇਹ ਫਲ ਹੋਈ ਆਦਿ ਵਿਆਦ ਸ਼ਬ ਸਕੇ ਨ ਕੋਈ ਸੰਮਤ ਸਤਰੈ ਸਹਿਸ ਪਚਾਵਨ ਹਾੜ ਬਧੀ ਪ੍ਰਥਮ ਸੁਖਦਾਵਨ ਤਵਾ ਪ੍ਰਸਾਦ ਕਰ ਗ੍ਰੰਥ ਸੁਧਾਰਾ ਭੂਲ ਭਰੀ ਲਉ ਲਿਹੋ ਸੁਧਾਰਾ ਦੁਹਰਾ ਨੇਤਰ ਤੁੰਕੇ ਚਰਨ ਤਾਰ ਸਦਰਵ ਤੀਰਥ ਰੰਗ ਸ੍ਰੀ ਭਗਵਤ ਪੂਰਨ ਕੀਓ ਰਘਬਰ ਕਥਾ ਪ੍ਰਸੰਗ ਦੋਹਰਾ ਸਾਧ ਅਸਾਧ ਜਾਨੋ ਨਹੀਂ ਬਾਦ ਸੁਬਾਦ ਵਿਵਾਦ ਗ੍ਰੰਥ ਸਗਲ ਪੂਰਨ ਕੀਓ ਭਗਵਤ ਕਿਰਪਾ ਪ੍ਰਸਾਦ ਸਵਈਆ ਪਾਏ ਗਹੇ ਜਬ ਤੇ ਤੁਮਰੇ ਤਬ ਤੇ ਕੋ ਆਂਖ ਤਰੇ ਨਹੀਂ ਆਨਿਓ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹੇ ਮਤ ਏਕ ਨਾ ਮਾਨਿਓ ਸਿਮਰਤ ਸ਼ਾਸਤਰ ਵੇਦ ਸਵੈ ਬਹੁ ਭੇਦ ਗਹੇ ਹਮ ਏਕ ਨਾ ਜਾਨਿਓ ਸਿਰੀ ਅਸਪਾਨ

ਹਾਰ ਰਾਮ ਕਲੀ ਮਹਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸਹਿਜ ਸੇਤੀ ਮਨ ਵਜੀਆਂ ਵਾਧਾਈਆਂ ਰਾਗ ਰਤਨ ਪਰਿਵਾਰ ਭਰੀਆਂ

ਤੂੰ ਸਦਾ ਰਹੋ ਹਰਨਾਲੇ ਹਰਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ ਅੰਗੀਕਾਰੋਂ ਕਰੇ ਤੇਰਾ ਕਾਰਜ ਸਭ ਸਵਾਰਨਾ ਸਭਨਾ ਗੱਲਾਂ ਸਮਰੱਥ ਸੁਆਮੀ

ਕਰਤਾ ਤੇਰਾ ਹੈ, ਸਭ ਕੁਛ ਹੈ, ਜਿਸ ਦੇਹ ਸੋ ਪਾਵਏ, ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ, ਨਾਮ ਜਿਨ ਕਹਿ ਮਨ ਵਸਿਆ, ਵਾਜੇ ਸ਼ਬਦ ਘਨੇਰੇ, ਕਾਹੇ ਨਾਨਕ ਸੱਚੇ ਸਾਹਿਬ, ਕਿਆ ਨਾਹੀ ਘਰ ਤੇਰਾ ਹੈ, ਸਾਚਾ ਨਾਮ ਮੇਰਾ ਆਧਾਰ, ਸਾਜ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰਸਾਂਤ ਸੁਖਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਬਿਟਹਾਉ, ਜਿਸ ਦੀਆਂ ਇਹ ਵਡਿਆਈਆਂ, ਕਹਿ ਨਾਨਕ ਸੁਣੋ ਸੰਤੋ, ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਚ ਸ਼ਬਦ ਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਕਰ ਧਾਰੀਆ, ਪੰਚ ਦੂਤ ਵਾਸ ਕੀਤੇ, ਕਾਲ ਕੰਟ ਕੁਮਾਰਿਆ, ਤੁਰ ਗਰਮ ਪਾਇਆ ਤੁਧ ਜਿਨ ਕਾਉ, ਸੇ ਨਾਮ ਹਰ ਕੇ ਲਾਗੇ, ਕਹਿ ਨਾਨਕ ਤੈ ਸੁਖ ਹੋਵਾ, ਤਿਤ ਗਰ ਅਨਹਦ ਵਾਜੇ, ਅਣਥ ਸੁਨੋਵਟ ਭਾਗੀ ਹੋ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਿਸੂਰੇ, ਦੁਖ ਰੋਗ ਸੰਤਾ ਪੁਤਰੇ, ਸੁਣੀ ਸੱਚੀ ਬਾਣੀ, ਸੰਤ ਸਾਜਨ ਭਏ ਸਰਸੇ, ਪੂਰੇ ਗੁਰ ਤੇ ਜਾਣੀ, ਸੁਣ ਤੇ ਪੁਨੀਤ ਕਹਿ ਤੇ ਪਵਿੱਤ, ਸਤਿਗੁਰ ਰਹਿਆ ਪ੍ਰਭੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਤ ਤੂਰੇ, ਮੁਦਾਵਣੀ ਮਹੱਲਾ ਪੰਜਵਾਂ, ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੋ, ਆਮ੍ਰਿਤ ਨਾਮ ਠਾਕੁਰ ਕਾ ਪਇਓ, ਜਿਸਗਾ ਸਭ ਆਧਾਰੋ, ਜੇ ਕੋ ਖਾਵੈ ਜੇ ਕੋ ਪੁੰਚੈ, ਤਿਸਗਾ ਹੋਏ ਉਧਾਰੋ, ਇਹ ਵਸਤ ਜੀ ਨਹਿ ਜਾਈ, ਨਿਤ ਨਿਤ ਰਾ ਗੁਰਧਾਰੋ, ਤਮ ਸੰਸਾਰ ਚਰਨ ਲਗ ਤਰੀਐ,

ਮਾਹੇ ਸੁਣ ਕੇ ਜਮ ਕੇ ਦੂਤ ਨਾਏ ਤੇਰਾ ਛੱਡ ਜਾਹੇ ਭਾਉ ਜਲ ਵਿਖਮ ਸਗਾਹ ਗੁਰ ਸ਼ਬਦੀ ਪਾਰ ਪਾਹੇ ਜਿਨ ਕੋ ਲਗੀ ਪਿਆਸ ਅੰਮ੍ਰਿਤ ਸੇ ਖਾਹੇ।

ਕਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਤੇ ਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰ ਗੋਬਿੰਦ ਨਾਮ ਸਿਮਰਾਓ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਤੇ ਆਈ ਹੈ ਜਿਸ ਡਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਹੈ ਕਰ ਨਾਉ ਨਿਧਿਆ ਵੈ ਤਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੜ ਸਕਿਆ ਦੇਖ ਚਲਾਈ ਤੇ ਗਵਾਹੀ ਦੇ ਕੇ ਅੰਡਟ ਕੀਤਾ ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮੇ ਸੀਸ ਦਿੱਤੇ ਬੰਦ ਬੰਦ ਕਟਵਾਏ ਖੱਪਰੀਆਂ ਲਵਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾ ਵੈ ਚੇਤੇ ਆਮਨ ਗਾ ਸਦਕਾ ਸਰਬ ਸੁਖ ਹੋਵੇ ਜਾਂ ਜਾਂ ਖਾਲਸਾ ਜੀ ਸਾਹਿਬ ਤਾਂ ਤਾਂ ਰੱਛਾ ਰਿਆਇਤ ਦੇਖ ਤੇਗ ਫਤਿਹ ਬਿਰਤ ਕੀ ਪੈਜ ਪੰਥ ਕੀ ਜਿਤਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਗੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮੱਤ ਉੱਚੀ ਮੱਤ ਦਾ ਰਾਖਾ ਅਕਾਲ ਪੁਰਖ ਵਾਹਿਗੁਰੂ ਇਹ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਗੁਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹਨ ਮਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਂ ਨਿਓਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਨੇ ਪਾਰ ਮਿਹਰਾਮਤ ਬਖਸ਼ਿਸ਼ ਕਿਰਪਾ ਕੀਤੀ ਆਪ ਜੀ ਦੀ ਹਜ਼ੂਰੀ ਸੰਧਿਆ ਵੇਲੇ ਦੇ ਸੁੰਦਰ ਦੀਵਾਨ ਸਾਜਰੇ ਹਨ ਸਜਵਾਨ ਦੀ ਰਮਤਾ ਵਿੱਚ ਆਪ ਜੀ ਦੀ ਪਵਿੱਤਰ ਬਾਣੀ ਸੋ ਦਰ ਦੇ ਪਾਠ ਹੋਏ ਗੁਰਬਾਣੀ ਪਾਠ ਕਰਦਿਆਂ ਹੋਇਆਂ ਹੋਈਆਂ ਨੇ ਕਈ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਦੀ ਮਾਫ਼ੀ ਬਖਸ਼ੋ ਅਗਾਂਹ ਵਾਸਤੇ ਸੁੱਧ ਸਪਸ਼ਟ ਬਾਣੀ ਪੜ੍ਹਨ ਦੀ ਦਾਤ ਬਖਸ਼ਣ ਗੁਰਬਾਣੀ ਦਾ ਭਾਵ ਆਈਆਂ ਸੰਗਤਾਂ ਦੇ ਹਿਰਦਿਆਂ 'ਚ ਵਸਾ ਕੇ ਕਿਰਤਾਰਥ ਕਰਨ ਆਈ ਸੰਗਤ ਦੀ ਹਾਜ਼ਰੀ ਤਿਲ ਫੁਲ ਭੇਟਾਂ ਕੀਤੀ ਦਰਗਰ ਵਿਖੇ ਕੀਤੀਆਂ ਸੇਵਾਵਾਂ ਦਰ ਪ੍ਰਵਾਨ ਕਰਨੀਆਂ ਪਰਿਵਾਰਾਂ ਸੁੱਖ ਸ਼ਾਂਤੀ ਚੜ੍ਹਦੀ ਕਲਾ ਦਾਤਾ ਬਖਸ਼ ਨੇ ਪਿਆਰੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ ਜੇਲ੍ਹਾਂ 'ਚ ਬੰਦ ਕੌਮ ਦੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਭਾਈ ਅੰਮ੍ਰਿਤਪਾਲ ਸਿੰਘ ਅਤੇ ਹੋਰ ਪਿਆਰੇ ਗੁਰਸਿੱਖਾਂ ਦੀ ਰਿਹਾਈ ਚੜ੍ਹਦੀ ਕਲਾ ਲਈ ਸੰਗਤ ਤੋਂ ਅਰਦਾਸ ਬੇਨਤੀ ਹੈ ਆਪ ਜੀ ਦੇ ਬਖਸ਼ਿਆਂ ਖਜ਼ਾਨੇ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਖ ਸਜ ਕੇ ਹਾਜ਼ਰ ਦਰ ਪ੍ਰਵਾਨ ਹੋਵੇ ਪ੍ਰਵਾਨ ਹੈ ਪ੍ਰਸ਼ਾਦ ਸੰਗਤ ਵਰਤਾਉਣ ਦੀ ਆ ਗਿਆ ਬਖਸ਼ੋ ਸਮਾਂ ਬੇਨਤੀਆਂ ਗੁਰਮਤਿ ਸਾਰ ਪ੍ਰਵਾਨ ਕਰਦੇ ਹਾਂ ਬਖਸ਼ੋ ਲਾਈ ਸ੍ਰੀ ਮੁਖ ਵਾਕ

ਬਾਦ ਤੂੰ ਸੁਣ ਕਿਰਤ ਕਰਮਾ ਪੁਰਬ ਕਮਾਇਆ ਸਿਰ ਸਿਰ ਸੁਖ ਸਹਮਾ ਦੇਹੇ ਸੋ ਤੂੰ ਭਲਾ ਤੂੰ ਸੁਣ ਕਿਰਤ ਕਰਮਾ ਪੁਰਬ ਕਮਾਇਆ ਸਿਰ ਸਿਰ ਸੁਖ ਸਹਮਾ ਦੇਹੇ ਸੋ ਤੂੰ ਭਲਾ।

ਜੁਗੋ ਜੁਗ ਅਟਲ ਸ਼ਬਦ ਗੁਰੂ ਧੰਨ ਧੰਨਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਿੱਤਰ ਹਜ਼ੂਰ ਜੁੜ ਬੈਠੀ ਸਾਧ ਸੰਗਤ ਜੀ ਵਡਭਾਗੀ ਹੋ ਆਪ ਜੀ ਸੰਧਵਾਨ ਚ ਹਾਜ਼ਰੀਆਂ ਪਰ ਆਪ ਜੀ ਨੇ ਸੋਦਰ ਅਲ ਸਾਹਿਬ ਜੀ ਦੇ ਪਾਠ ਅਰਦਾਸ ਬੇਨਤੀ ਪਿੱਤਰ ਹੁਕਮ ਸਰਵਣ ਕੀਤੇ ਆ ਹੁਣ ਕੀਰਤਨ ਦੀ ਆਰੰਭ ਹੋਣ ਜਾਰੀ ਕੀਰਤਨ ਰਾਹੀਂ ਜੁੜਨਾ ਕਰੋ ਜੀ ਆਉਣ ਵਾਲੇ ਨਵੰਬਰ ਮਹੀਨੇ ਨੂੰ 21 ਨਵੰਬਰ ਦਿਨ ਸ਼ਨਿਚਰਵਾਰ ਸਵੇਰੇ 10 ਵਜੇ ਗੁਰਦੁਆਰਾ ਸਾਹਿਬ ਅੰਮ੍ਰਿਤ ਸੰਚਾਰ ਹੋ ਰਹੇ ਹਨ ਜਿਨ੍ਹਾਂ ਨੇ ਪ੍ਰਾਣੀਨ ਗੁਰੂ ਵਾਲੇ ਬੰਨਾ ਹੈ ਆਪਣੇ ਨਾਮ ਲੈਬ 'ਚ ਲਿਖਾ ਸਕਦੇ ਹੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

ਆਪਣੀ ਸੇਵਾ ਪ੍ਰਬੰਧ ਕਰਨੀ ਜੀ ਕੀਰਤਨ ਕਰਦੇ ਹਾਂ ਉਹਨਾਂ ਦੇ ਬਾਕੀ ਪੁਸ਼ਪ ਭਾਈ ਜਸਵਿੰਦਰ ਸਿੰਘ ਜੀ ਲੁਧਿਆਣੇ ਵਾਲੇ ਆਪ ਜੀ ਨੂੰ ਰਿਵਾਰ ਪੱਤਰ ਬਾਣੀ ਕਥਾ ਰਾਹੀਂ ਜੋੜਨਗੇ ਉਹਨਾਂ ਪਾਸੋਂ ਪਿਆਰ ਕੇ ਸਰਨ ਕਰੋ ਜੀ ਉਪਰੰਤ 7:30 ਤੋਂ ਹਰ ਐਤਵਾਰ ਤੇਰਾ ਸਿਮਰਨ ਹੋਣਗੇ ਸੰਗਤੀ ਰੂਪ ਸਾਹਿਬ ਜੀ ਨੇ ਹਾਜ਼ਰੀ ਭਰਨੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ

ぐるサタナム。ਧੰਨ ਵਾਹਿਗੁਰੂ ਜੀ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰ ਬਾਣੀ ਕਹੈ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਰੂਪ ਸਾਧ ਸੰਗਤ ਜੀ, ਇਸ ਤੋਂ ਪਹਿਲਾਂ ਦਾਸ ਤੁੱਛ ਬੁੱਧੀ ਅਨੁਸਾਰ ਆਪ ਜੀ ਦੇ ਚਰਨਾਂ ਵਿੱਚ ਸ਼ਬਦ ਦੀ ਵਿਚਾਰ ਸ਼ੁਰੂ ਕਰੇ, ਬੇਨਤੀ ਹੈ ਗੁਰੂ ਸਵਾਰਿਓ, ਫਤਿਹ ਦਾ ਜਵਾਬ ਨਿਹਾਇਤ ਢਿੱਲਾ ਆਇਆ ਹੈ। ਇਸ ਉਮੀਦ ਨਾਲ ਇੱਕ ਵਾਰ ਫੇਰ ਆਪ ਜੀ ਨੂੰ ਖੇਚਲ ਦਿਆਂ ਵੀ ਐਤਕੀ ਕੋਈ ਮਾਈ ਭਾਈ ਕਿਸੇ ਦੀ ਰਸਨਾ ਵਾਂਝੀ ਨਾ ਰਵੇ। ਸਾਰੇ ਬੇਨਤੀ ਪ੍ਰਵਾਨ ਕਰਦਿਆਂ ਰਸਨਾ ਪਵਿੱਤਰ ਕਰੋ, ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਹਜ਼ੂਰੀ ਵਿੱਚ ਬਿਰਾਜਮਾਨ ਬਹੁਤ ਹੀ ਆਦਰਣੀਯ ਗੁਰੂ ਸਰੂਪ ਸਾਧ ਸੰਗਤ ਜੀ, ਬਹੁਤ ਵਡਭਾਗੇ ਹੋ ਗੁਰੂ ਚਰਨਾਂ ਵਿੱਚ ਬਿਰਾਜ ਕੇ ਗੁਰੂ ਸਵਾਰਿਆਂ ਤੋਂ ਗੁਰਬਾਣੀ ਦੇ ਮਨੋਹਰ ਕੀਰਤਨ ਸਰਵਣ ਕਰਕੇ ਲਾਹੇ ਪ੍ਰਾਪਤ ਕਰ ਰਹੇ ਸੋ। ਗੁਰੂ ਸਵਾਰਿਓ, ਲੜੀਵਾਰ ਗੁਰੂ ਸ਼ਬਦ ਵਿਚਾਰਧੀਨ ਗੁਰੂ ਅਮਰਦਾਸ ਮਹਾਰਾਜ ਜੀ ਦੀ ਆਸਾ ਰਾਗ ਵਿੱਚ ਉਚਾਰਨ ਕੀਤੀ ਪੱਟੀ ਨਾਮਕ ਬਾਣੀ ਦੀ ਸਮਾਪਤੀ ਤੋਂ ਬਾਅਦ ਪਹਿਲੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਦੇ ਛੰਤ ਸ਼ੁਰੂ ਹੋਏ ਨੇ। ਇਹ ਜਿਹੜਾ ਛੰਤ ਹੈ ਇਹਦੇ ਚਾਰ ਪਦੇ ਨੇ, ਜਿਸ ਦੇ ਪਹਿਲੇ ਦੋ ਪਦਿਆਂ ਦੀ ਤੁੱਛ ਬੁੱਧੀ ਅਨੁਸਾਰ ਆਪਾਂ ਵਿਚਾਰ ਕਰ ਚੁੱਕੇ ਹਾਂ। ਤੀਜੇ ਪਦੇ ਦਾ ਪਾਠ ਆਪ ਜੀ ਨੇ ਹੁਣੇ ਹੁਣੇ ਬੜੀ ਸ਼ਰਧਾ, ਸ਼ਿੱਦਤ ਔਰ ਇਕਾਗਰਤਾ ਸਹਿਤ ਸਰਵਣ ਕੀਤਾ ਹੈ। ਆਓ ਕੁਝ ਸਮਾਂ ਇਹਨਾਂ ਪਾਵਨ ਬਚਨਾਂ ਵਿੱਚ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਜੋ ਪਵਿੱਤਰ ਸੰਦੇਸ਼ ਹੈ, ਸ਼ੁਭ ਉਪਦੇਸ਼ ਹੈ, ਉਹ ਸਮਝਣ ਸਮਝਾਉਣ ਦਾ ਯਤਨ ਕਰੀਏ। ਦਰਗਾਹੀ ਬੋਲ ਹਨ, ਸਖੀ ਹੋ ਸਹੇਲੜੀ ਹੋ ਮੇਰਾ ਪਿਰ ਵਣਜਾਰਾ ਰਾਮ। ਹੇ ਗੁਰਮੁਖ ਸਤਸੰਗੀ ਸਹੇਲੀਓ, ਮੇਰਾ ਪਿਆਰਾ ਪ੍ਰਭੂ ਜਿਹੜਾ ਹੈ, ਮੇਰਾ ਪਿਰ ਵਣਜਾਰਾ ਰਾਮ, ਜਿਹੜਾ ਮੇਰਾ ਰਾਮ ਹੈ ਉਹ ਵਣਜਾਰਾ ਹੈ, ਜਿਹੜਾ ਮੇਰਾ ਰਾਮ ਹੈ ਉਹ ਵਪਾਰੀ ਹੈ, ਔਰ ਪਿਰ ਉਹ ਪ੍ਰੇਮ ਦਾ ਪੁਜਾਰੀ ਹੈ। ਇੱਥੋਂ ਮਹਾਰਾਜ ਨੇ ਅੱਜ ਬਚਨ ਸ਼ੁਰੂ ਕੀਤੇ ਨੇ। ਫਿਰ ਦੁਹਰਾ ਦਿਆਂ, ਫਿਰ ਤੁਹਾਡੇ ਤੋਂ ਆਗਿਆ ਲੈ ਕੇ ਮੈਂ ਥੋੜ੍ਹਾ ਜਿਹਾ ਇਹਨੂੰ ਐਕਸਪਲੇਨ ਕਰਾਂਗਾ। ਸਖੀ ਹੋ ਸਹੇਲੜੀ ਹੋ ਮੇਰਾ ਪਿਰ ਵਣਜਾਰਾ ਰਾਮ। ਹੇ ਮੇਰੀਓ ਗੁਰਮੁਖ ਸਹੇਲੀਓ, ਮੇਰਾ ਪਰਮਾਤਮਾ ਪ੍ਰੇਮ ਦਾ ਵਪਾਰੀ ਹੈ, ਉਹ ਵਪਾਰ ਕਰਦਾ ਹੈ। ਜਿਵੇਂ ਕੋਈ ਕਾਂਸੀ ਦਾ ਵਪਾਰ ਕਰਦਾ ਹੈ, ਕੋਈ ਤਾਂਬੇ ਦਾ ਕਰਦਾ ਹੈ, ਕੋਈ ਚਾਂਦੀ ਦਾ ਕਰਦਾ ਹੈ, ਕੋਈ ਸੋਨੇ ਦਾ, ਕੋਈ ਹੀਰਿਆਂ ਦਾ, ਕੋਈ ਗਰੋਸਰੀ ਦਾ, ਮੇਰਾ ਜਿਹੜਾ ਪਿਆਰਾ ਰਾਮ ਹੈ ਉਹ ਵੀ ਵਪਾਰੀ ਹੈ, ਔਰ ਉਹ ਪ੍ਰੇਮ ਦਾ ਵਪਾਰੀ ਹੈ। ਪ੍ਰੇਮ ਦਾ ਵਪਾਰੀ ਹੈ ਮੀਨ ਉਹ ਪ੍ਰੇਮ ਦਾ ਭੁੱਖਾ ਹੈ। ਜਿਵੇਂ ਸਾਨੂੰ ਜਿੱਥੋਂ ਚਾਰ ਠੀਕਰੀਆਂ ਮਿਲਣ ਅਸੀਂ ਉੱਥੇ ਭੱਜੇ ਜਾਂਦੇ ਹਾਂ ਕਿਉਂਕਿ ਸਾਡੀ ਵਿਲ ਹੈ, ਇਸ ਤਰ੍ਹਾਂ ਉਹਨੂੰ ਜਿੱਥੇ ਪ੍ਰੇਮ ਮਿਲੇ ਉਹ ਉੱਥੇ ਭੱਜਿਆ ਜਾਂਦਾ ਹੈ। ਅਸੀਂ ਕਹਿੰਦੇ ਹਾਂ ਪਰਮਾਤਮਾ ਤੇ ਸਾਰੀਆਂ ਚੀਜ਼ਾਂ ਦਾ ਦਾਤਾ ਹੈ, ਉਹਨੂੰ ਕੀ ਭੁੱਖ ਹੈ, ਉਹ ਤੇ ਦਾਤਾ ਇੱਕ ਥਾਂ ਤੇ ਲਿਖਿਆ ਹੈ। ਪਰਮਾਤਮਾ ਨੂੰ ਵੀ ਇੱਕ ਚੀਜ਼ ਦੀ ਭੁੱਖ ਲੱਗਦੀ ਹੈ, ਪਰਮਾਤਮਾ ਵੀ ਭੁੱਖਾ ਹੈ। ਆਖਣ ਲੱਗੇ ਜੀ ਇਹ ਤੇ ਬੜੀ ਪੂਅਰ ਜੀ ਲੈਂਗੁਏਜ ਤੁਸੀਂ ਯੂਜ ਕੀਤੀ ਹੈ ਪਰਮਾਤਮਾ ਲਈ, ਕਦੀ ਪਰਮਾਤਮਾ ਵੀ ਭੁੱਖਾ ਹੋਇਆ? ਕਹਿਣ ਲੱਗੇ ਹਾਂ, ਉਹਨੂੰ ਬੜੀ ਭੁੱਖ ਲੱਗਦੀ ਹੈ, ਔਰ ਉਹ ਭੁੱਖ ਹੈ ਗੋਬਿੰਦ ਭਾਓ ਭਗਤ ਦਾ ਭੁੱਖਾ, ਉਹ ਪ੍ਰੇਮ ਦਾ ਭੁੱਖਾ ਹੈ। ਜਿੱਥੇ ਉਹਨੂੰ ਪ੍ਰੇਮ ਮਿਲੇ ਉੱਥੇ ਉਹ ਪਹੁੰਚ ਜਾਂਦਾ ਹੈ, ਯਾਨੀ ਉਹਨੂੰ ਆਪਣੇ ਕੋਲ ਬੁਲਾਉਣ ਦਾ ਵਾਹਿਦ ਇੱਕ ਤਰੀਕਾ ਹੈ ਕਿ ਅਸੀਂ ਉਹਨੂੰ ਪ੍ਰੇਮ ਕਰੀਏ।
ਜਿਹਨੂੰ ਦਸਵੇਂ ਜਾਮੇ ਚ ਕਿਹਾ ਨਾ ਵੀ ਸਾਚ ਕਹੋ ਸੁਣ ਲੇਹੋ ਸਭੈ ਜਿਨ ਪ੍ਰੇਮ ਕੀਓ ਤਿੰਨ ਹੀ ਪ੍ਰਭ ਪਾਇਓ, ਉਹਨੂੰ ਗੋਬਿੰਦ ਭਾਉ ਭਗਤ ਦਾ ਭੁੱਖਾ ਵੀ ਕਿਹਾ। ਬੜੀ ਦਿਲਚਸਪ ਕਥਾ ਗੱਲ ਸਮਝਣ ਲਈ ਕਬੀਰ ਸਾਹਿਬ ਨੇ ਸ਼ਬਦ ਰੂਪ ਵਿੱਚ ਨਿਰੂਪਣ ਕੀਤੀ। ਕਹਿੰਦੇ ਨੇ ਕੌਰਵਾਂ ਤੇ ਪਾਂਡਵਾਂ ਦੇ ਝਗੜੇ ਨੂੰ ਸੁਲਝਾਉਣ ਲਈ, ਸੁਲਾਹ ਕਰਾਉਣ ਲਈ ਵਾਸੁਦੇਵ ਕਿਸ਼ਨ ਹਸਤਨਾਪੁਰ ਆਏ। ਹੁਣ ਕਿਉਂਕਿ ਉਹ ਉਹਨਾਂ ਦੀ ਵੀ ਆਪਣੀ ਰਿਆਸਤ ਹੈ, ਇਹ ਠੀਕ ਹੈ ਵੀ ਅਸੀਂ ਉਹਨਾਂ ਨੂੰ ਇੱਕ ਧਾਰਮਿਕ ਆਗੂ ਦੇ ਰੂਪ ਵਿੱਚ ਦੇਖਦੇ ਹਾਂ, ਪਰ ਆਪ ਜੀ ਦੇ ਗਿਆਤ ਲਈ ਅਰਜ਼ ਕਰਾਂ ਵੀ ਉਹਨਾਂ ਕੋਲ ਆਪਣੀ ਰਿਆਸਤ ਹੈ, ਆਪਣਾ ਰਜਵਾੜਾ ਹੈ, ਉਹ ਸਮਰਾਟ ਵੀ ਹੈ, ਪ੍ਰਭਾਵ ਹੈ ਉਹਦਾ। ਤੋ ਉਹਨੂੰ ਕਹਿੰਦੇ ਨੇ ਵੀ ਸੁਲਾਹ ਵਾਸਤੇ ਵਿੱਚ ਪਾਇਆ ਗਿਆ। ਹੁਣ ਜਦੋਂ ਵਿੱਚ ਸੁਲਾਹ ਵਾਸਤੇ ਪਾਇਆ ਗਿਆ, ਕਿਸੇ ਦੂਜੀ ਰਿਆਸਤ ਦਾ ਉੱਥੇ ਵਿਸ਼ੇਸ਼ ਵਿਅਕਤੀ ਆਉਣਾ ਹੈ, ਤੇ ਫਿਰ ਤੁਹਾਨੂੰ ਸਾਰਿਆਂ ਨੂੰ ਪਤਾ ਵੀ ਉਹਦਾ ਇੱਕ ਸਿਸਟਮ ਹੈ। ਜੇ ਅਮਰੀਕਾ ਚੋਂ ਕਿਸੇ ਕੈਬਨਿਟ ਮਿਨਿਸਟਰ ਨੇ ਇੰਡੀਆ ਜਾਣਾ ਹੈ, ਉਹਦੇ ਜਾਣ ਤੋਂ ਪਹਿਲਾਂ ਸਾਰੀ ਉਹਦੀ ਖਬਰ ਲਈ ਜਾਏਗੀ ਵੀ ਉਹ ਲੰਚ ਕਿਸ ਤਰ੍ਹਾਂ ਦਾ ਕਰਦਾ ਹੈ, ਡਿਨਰ ਕਿਸ ਤਰ੍ਹਾਂ ਦਾ, ਬ੍ਰੇਕਫਾਸਟ ਕਿਸ ਤਰ੍ਹਾਂ ਦਾ, ਉਹਦਾ ਕੀ ਸਕੈਚੁਅਲ ਹੋਵੇਗਾ, ਉਹ ਕਿੰਨੇ ਵਜੇ ਉੱਠਦਾ ਹੈ, ਉਹ ਕਿੱਥੇ ਕਿੱਥੇ ਜਾਣਾ ਚਾਹੁੰਦਾ ਹੈ, ਵਿਜਿਟ ਕਰਨਾ ਚਾਹੁੰਦਾ ਹੈ, ਉਹਦੇ ਉੱਥੇ ਪਹੁੰਚਣ ਤੋਂ ਪਹਿਲਾਂ ਇਹ ਸਾਰਾ ਕੁਛ ਜਿਹੜਾ ਹੈ ਸਕੈਚੁਅਲ ਜਿਹੜਾ ਉੱਥੇ ਬਣ ਜਾਣ। ਈਵਨ ਉਹ ਡਿਨਰ 'ਚ ਕੀ ਲਏਗਾ, ਉਹ ਲੰਚ ਵਿੱਚ ਕੀ ਲਏਗਾ, ਬ੍ਰੇਕਫਾਸਟ ਵਿੱਚ, ਹੁਣ ਵੀ ਹਕੂਮਤਾਂ ਇਸ ਤਰ੍ਹਾਂ ਹੀ ਕਰਦੀਆਂ ਨੇ। ਆ ਜਿਹੜਾ ਕਹਿੰਦੇ ਮਹਾਰਾਜਾ ਰਣਜੀਤ ਸਿੰਘ ਜੀ ਸ਼ਰਾਬ ਪੀਂਦਾ ਸੀ, ਹੁਣ ਉਹ ਲਿਖਣ ਵਾਲੇ ਨੇ ਕੀ ਵੇਖਿਆ ਵੀ ਫਰਾਂਸ ਦਾ ਲੀਡਰ ਆ ਰਿਹਾ ਹੈ ਪੰਜਾਬ ਲਾਹੌਰ, ਔਰ ਉਹਦੇ ਬਾਰੇ ਰਿਪੋਰਟ ਹੈ ਵੀ ਉਹ ਡਿਨਰ ਤੇ ਡਰਿੰਕ ਕੀਤੇ ਬਿਨਾਂ ਕਰਦਾ ਨਹੀਂ। ਹੁਣ ਉਹਦਾ ਅਰੇਂਜ ਤੇ ਕਰਨਾ ਸੀ ਨਾ, ਤੇ ਹੁਣ ਉਹਨੂੰ ਪ੍ਰਸ਼ਾਦਾ ਛਕਾਉਣਾ ਤੇ ਰਣਜੀਤ ਸਿੰਘ ਨੇ ਤੇ ਕੋਲ ਬੈਠਣਾ ਹੈ ਨਾ, ਉਹ ਬੋਤਲ ਪਈ ਹੈ, ਉਹ ਬੋਤਲ ਵੇਖ ਲਈ, ਰਣਜੀਤ ਸਿੰਘ ਨੂੰ ਵੇਖ ਲਿਆ ਔਰ ਲਿਖ ਦਿੱਤਾ ਵੀ ਉਹ ਡਰਿੰਕ ਵੀ ਕਰਦਾ ਹੈ, ਆਖੋ ਸਤਨਾਮ ਸ੍ਰੀ। ਤੋ ਇਹ ਪ੍ਰੋਟੋਕੋਲ ਸਾਨੂੰ ਸਾਰਿਆਂ ਨੂੰ ਫੋਲੋ ਕਰਨੇ ਪੈਂਦੇ ਨੇ, ਤੁਹਾਨੂੰ ਵੀ ਪਤਾ। ਹੁਣ ਵਾਸੁਦੇਵ ਕਿਸ਼ਨ ਨੇ ਆਉਣਾ ਹੈ, ਹਸਤਨਾਪੁਰ ਰਿਆਸਤ ਵਿੱਚ ਉਚੇਚਾ ਪ੍ਰਬੰਧ ਹੈ ਉਹਦੇ ਖਾਣ ਪੀਣ ਦਾ, ਉਹਦੇ ਆਰਾਮ ਕਰਨ ਦਾ। ਔਰ ਜਦੋਂ ਉਹ ਜਾ ਕੇ ਰੱਥ ਤੋਂ ਉਤਰੇ, ਸਾਰੇ ਕੌਰਵ ਖੜੇ ਸਨ, ਤੋ ਹੇਠਾਂ ਉਤਰੇ, ਇਸਤਕਬਾਲ ਕੀਤਾ ਔਰ ਇਸ਼ਾਰਾ ਕੀਤਾ ਦੁਰਯੋਧਨ ਨੇ, ਤਾਂ ਵਾਸੁਦੇਵ ਕਿਸ਼ਨ ਕਹਿਣ ਲੱਗੇ ਵੀ ਮਾਫ਼ ਕਰਨਾ, ਮੈਂ ਸਵੇਰੇ ਰਾਜ ਸਭਾ ਵਿੱਚ ਪਹੁੰਚ ਜਾਵਾਂਗਾ, ਹੁਣ ਮੈਂ ਬਿਧਰ ਕੋਲ ਚੱਲਿਆ। ਰੋਕਣ ਦੀ ਕੋਸ਼ਿਸ਼ ਕੀਤੀ ਪਰ ਉਹਨਾਂ ਕਿਹਾ ਨਹੀਂ, ਮੇਰਾ ਪਹਿਲਾਂ ਤੋਂ ਪ੍ਰੋਗਰਾਮ ਬਣਿਆ ਹੈ, ਮੈਂ ਬਿਧਰ ਕੋਲ ਹੀ ਰਾਤ ਰਵਾਂਗਾ। ਚਲੇ ਗਏ, ਸਵੇਰ ਹੋਈ ਤੇ ਆਏ ਤੇ ਹੰਕਾਰੀ ਦੁਰਯੋਧਨ ਕਹਿਣ ਲੱਗਾ, ਵਾਸੁਦੇਵ ਤੁਸੀਂ ਰਾਤ ਚਲੇ ਤੇ ਗਏ ਪਰ ਪਛਤਾਏ ਹੋਵੋਗੇ, ਕਿਉਂਕਿ ਉੱਥੇ ਨਾ ਤੇ ਕੋਈ ਢੰਗ ਦਾ ਆਰਾਮ ਕਰਨ ਲਈ ਬਿਸਤਰਾ ਸੀ, ਸਾਨੂੰ ਪਤਾ ਉਹਦੀ ਹਾਲਾਤ ਕੀ ਨੇ, ਨਾ ਉਹਦੇ ਕੋਲ ਕੋਈ ਪਦਾਰਥ ਸਨ ਜਿਹੜੇ ਉਹਨੇ ਤੁਹਾਨੂੰ ਖਵਾਏ ਹੋਣਗੇ। ਤੇ ਮੈਨੂੰ ਬੜਾ ਇਸ ਗੱਲ ਦਾ ਅਫਸੋਸ ਹੈ ਵੀ ਵਾਸੁਦੇਵ ਤੁਸੀਂ ਸਾਡੇ ਵੱਲ ਕਿਉਂ ਨਹੀਂ ਆਏ। ਤਾਂ ਉਹ ਕਹਿਣ ਲੱਗੇ ਰਾਜਨ, ਇਹਨੇ ਕੰਨ ਖੜੇ ਕੀਤੇ, ਉਹ ਕਹਿਣ ਲੱਗੇ ਰਾਜਨ ਕੌਣ ਤੁਮਾਰੇ ਆਵੇ, ਤੇਰੇ ਕੋਲ ਸਭ ਕੁਝ ਹੈ ਪਰ ਇੱਕ ਵਸਤੂ ਇਸ ਤਰ੍ਹਾਂ ਦੀ ਹੈ ਜਿਹੜੀ ਬਿਧਰ ਕੋਲ ਤੇ ਸੀ ਪਰ ਤੇਰੇ ਕੋਲ ਨਹੀਂ ਹੈ। ਮਹਾਰਾਜ ਉਹ ਕਿਹੜੀ ਵਸਤੂ ਹੈ ਜਿਹੜੀ ਸਾਡੇ ਕੋਲ ਨਹੀਂ, ਅਸੀਂ ਤੇ ਰਾਜੇ ਹਾਂ। ਕਹਿ ਲੱਗੇ ਐਸੋ ਭਾਉ ਬਿਧਰ ਕੋ ਦੇਖਿਓ, ਉਹ ਗਰੀਬ ਮੋਹੇ ਭਾਵੈ, ਮੈਂ ਉਹਦਾ ਬੜਾ ਪਿਆਰ ਵੇਖਿਆ, ਉਹਨੂੰ ਤੇ ਜਗ੍ਹਾ ਨਹੀਂ ਸੀ ਮਿਲਦੀ ਬਿਠਾਉਣ ਵਾਸਤੇ, ਔਰ ਦੁਰਯੋਧਨ ਤੂੰ ਹੈਰਾਨ ਹੋਵੇਗਾ, ਨਾ ਸਾਰੀ ਰਾਤ ਉਹ ਸੁੱਤਾ ਨਾ ਸਾਰੀ ਰਾਤ ਮੈਂ ਸੁੱਤਾ, ਉਹਦੇ ਵਰਗਾ ਪਿਆਰ ਮੈਨੂੰ ਤੇਰੇ ਵਿੱਚ ਨਹੀਂ ਦਿਸਦਾ। ਮੈਂ ਕਿਉਂ ਬੇਨਤੀ ਕਰ ਰਿਹਾ, ਸਖੀ ਹੋ ਸਹੇਲੜੀ ਹੋ ਮੇਰਾ ਪੇਰ ਵਣਜਾਰਾ ਰਾਮ, ਹੇ ਮੇਰੀ ਸਤਸੰਗੀ ਸਹੇਲੀਓ, ਮੇਰਾ ਪਿਆਰਾ ਰਾਮ ਪ੍ਰੇਮ ਦਾ ਵਪਾਰੀ ਹੈ, ਪ੍ਰੇਮ ਦਾ ਵਪਾਰੀ, ਉਹ ਵਪਾਰ ਕਰਦਾ ਹੈ, ਪ੍ਰੇਮ ਵੰਡਦਾ ਹੈ, ਪ੍ਰੇਮ ਦਿੰਦਾ ਹੈ, ਬਦਲੇ ਵਿੱਚ ਪ੍ਰੇਮ ਲੈਂਦਾ ਹੈ, ਹੋਰ ਉਹਦੇ ਕੋਲ ਕਿਸੇ ਵਸਤੂ ਦੀ ਕਮੀ ਨਹੀਂ ਹੈ। ਆਖਣ ਲੱਗੇ ਰਾਜਨ ਕੌਣ ਤੁਮਾਰੇ ਆਵੇ, ਐਸੋ ਭਾਉ ਬਿਧਰ ਕੋ ਦੇਖਿਓ, ਉਹ ਗਰੀਬ ਮੋਹੇ ਪਾਵੇ। ਹੁਣ ਤੁਸੀਂ ਵੇਖੋ ਵੀ 40-50-60 ਕਿਲੋਮੀਟਰ ਦਾ ਪੰਧ ਕੋਈ ਪਾਣੀ ਪੀਣ ਵਾਸਤੇ ਕਰ ਸਕਦਾ? ਜਿੱਥੇ ਬੰਦਾ ਰਹਿੰਦਾ ਪਾਣੀ ਤੇ ਹੁੰਦਾ ਹੀ ਹੈ,
ਕੋਈ ਕਿੱਲੇ ਦੋ ਕਿੱਲੇ ਕਿਲੋਮੀਟਰ ਦੀ ਵਿੱਥ ਤੇ ਪਾਣੀ ਹੋ ਜਾਏਗਾ। ਹਜ਼ੂਰ ਡਰੋਲੀ ਟਿਕੇ ਹੋਏ ਨੇ ਗੁਰੂ ਹਰਗੋਬਿੰਦ ਸਾਹਿਬ, ਉਧਰ ਭਾਈ ਰੂਪਾ ਤੇ ਭਾਈ ਸਾਧ ਦੋਵੇਂ ਸਵੇਰੇ ਘਰੋਂ ਪਾਣੀ ਦੀ ਟਿੰਡ ਲੈ ਕੇ ਜਾ ਕੇ ਜੰਡ ਨਾਲ ਟੰਗ ਦਿੰਦੇ ਨੇ ਤੇ ਆਪ ਕੰਮ ਕਰਨ ਲੱਗ ਪੈਂਦੇ ਨੇ। ਸ਼ਿਖਰ ਦੁਪਹਿਰ ਦੋਵੇਂ ਪਿਓ ਪੁੱਤਰ ਕਹਿਣ ਲੱਗੇ ਵੀ ਤ੍ਰੇਹ ਬੜੀ ਲੱਗੀ ਏ, ਬਾਪੂ ਪਾਣੀ ਪੀਵੀਏ। ਆਖਣ ਲੱਗਾ ਚੱਲ ਪੁੱਤਰ ਪਾਣੀ ਪੀਂਦੇ ਹਾਂ। ਜੰਡ ਕੋਲ ਆਏ, ਟਿੰਡ ਲਾਈ ਤੇ ਉਹਨੂੰ ਹੱਥ ਲਾਇਆ ਤੇ ਬਰਫ਼ ਵਰਗਾ ਠੰਡਾ ਪਾਣੀ। ਹੁਣ ਤੇ ਬਰਫ਼ ਵਰਗਾ ਪਾਣੀ ਧੱਕੇ ਖਾਂਦਾ, ਉਦੋਂ ਲੱਭਦਾ ਨਹੀਂ ਸੀ, ਪਾਣੀ ਬੜਾ ਠੰਡਾ। ਤੇ ਇੱਕ ਦੂਜੇ ਵੱਲ ਪਿਓ ਪੁੱਤਰਾਂ ਨੇ ਵੇਖਿਆ, ਪੁੱਤਰ ਪਿਓ ਨੂੰ ਕਹਿਣ ਲੱਗਾ ਬਾਪੂ ਪਾਣੀ ਇੰਨਾ ਠੰਡਾ ਹੈ, ਇਹ ਤੇ ਕਿਰੇ ਗੁਰੂ ਹਰਗੋਬਿੰਦ ਸਾਹਿਬ ਆਉਣ ਨਾ ਤੇ ਪਹਿਲਾਂ ਉਹਨਾਂ ਨੂੰ ਪਾਣੀ ਪਿਆਈਏ ਤੇ ਫਿਰ ਅਸੀਂ ਪੀਵੀਏ। ਆਖਣ ਲੱਗੇ ਗੱਲ ਤੇ ਤੁਸੀਂ ਠੀਕ ਕਹੀ ਹੈ, ਫਿਰ ਇਸ ਤਰ੍ਹਾਂ ਕਰੋ ਅਰਦਾਸ ਕਰੀਏ, ਪਹਿਲਾਂ ਗੁਰੂ ਹਰਗੋਬਿੰਦ ਸਾਹਿਬ ਪਾਣੀ ਪੀਣਗੇ ਫਿਰ ਅਸੀਂ ਪਾਣੀ ਪੀਵਾਂਗੇ। ਸਾਡਾ ਇਤਿਹਾਸ ਕਹਿੰਦਾ ਦੋਵੇਂ ਪਿਓ ਪੁੱਤਰ ਟਿੰਡ ਦੇ ਕੋਲ ਬਹਿ ਕੇ ਹੱਥ ਜੋੜ ਕੇ ਬਹਿ ਗਏ, ਹੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਕਿਰਪਾ ਕਰੋ, ਪਹੁੰਚੋ ਜਲ ਛਕੋ ਤੇ ਫਿਰ ਅਸੀਂ ਜਲ ਛਕੀਏ। ਹੁਣ ਪਿਆਸ ਬੜੀ ਲੱਗੀ ਹੋਈ ਹੈ, ਸ਼ਿਖਰ ਦੁਪਹਿਰ ਹੈ, ਤੱਤੀ ਲੋਹ ਵਗ ਰਹੀ ਹੈ। ਉੱਧਰ ਗੁਰੂ ਹਰਗੋਬਿੰਦ ਸਾਹਿਬ ਸਜੇ ਹੋਏ ਨੇ ਆਪਣੇ ਸਾਂਢੂ ਕੋਲ, ਮਾਤਾ ਦਮੋਦਰੀ ਜੀ ਦੀ ਛੋਟੀ ਭੈਣ ਬੀਬੀ ਰਾਮੋ ਡਰੋਲੀ ਦੇ ਰਹਿਣ ਵਾਲੇ ਮਹਾਰਾਜ ਆਪਣੇ ਸਾਂਢੂ ਸਾਹਿਬ ਕੋਲ ਟਿਕੇ ਹੋਏ ਸਨ। ਉੱਥੋਂ ਹਜ਼ੂਰ ਉਭੜਵਾਏ ਉੱਠਦੇ ਨੇ ਤੇ ਆਪ ਹੀ ਘੋੜੇ ਦੀ ਕਾਠੀ ਚੁੱਕ ਲੈਂਦੇ ਨੇ, ਕਿਸੇ ਸਿੱਖ ਦੀ ਨਹੀਂ ਵੇਟ ਕਰਦੇ, ਦਬਾ ਦਬ ਘੋੜੇ ਦੇ ਉੱਤੇ ਤਾਰੂ ਪਾ ਕੇ ਉੱਤੇ ਕਾਠੀ ਰੱਖ ਕੇ ਤੰਗ ਕੱਸ ਕੇ ਲਗਾਮ ਮੂੰਹ ਵਿੱਚ ਕੜਿਆਲਾ ਪਾ ਕੇ ਤੇ ਪਲਾਕੀ ਮਾਰ ਕੇ ਉੱਤੇ ਚੜ ਗਏ, ਭੱਜ ਕੇ ਸਾਰੇ ਪਿੱਛੇ ਗਏ, ਮਹਾਰਾਜ ਕੀ ਗੱਲ ਏ। ਔਰ ਨਾਲ ਹੀ ਘੋੜੇ ਨੂੰ ਅੱਡੀ ਲਾਈ, ਘੋੜਾ ਹਵਾ 'ਚ ਗੱਲਾਂ ਕਰਨ ਲੱਗ ਪਿਆ। ਬਸ ਸਿੱਖਾਂ ਨੂੰ ਇੰਨੀ ਕੁ ਗੱਲ ਸਮਝ ਆਈ, ਡਾਢੀ ਪਿਆਸ, ਡਾਢੀ ਪਿਆਸ। ਔਰ ਘੋੜਾ ਹਵਾ ਵਿੱਚ ਗੱਲਾਂ ਕਰਨ ਲੱਗ ਪਿਆ, ਪਲਕ ਝਲਕ ਵਿੱਚ ਘੋੜਾ ਪਹੁੰਚ ਗਿਆ, ਜਾ ਕੇ ਘੋੜਾ ਖਿਲਾਰਿਆ, ਘੋੜੇ ਤੋਂ ਹੇਠਾਂ ਉਤਰੇ, ਵੇਖਿਆ ਦੋਵੇਂ ਪਿਓ ਪੁੱਤਰ ਮੁਰਸ਼ਤ ਹੋਏ ਨੇ, ਨੀਮ ਬੇਹੋਸ਼ ਨੇ। ਪਾਣੀ ਦੀ ਟਿੰਡ ਲਈ, ਉਹਦੇ ਵਿੱਚੋਂ ਥੋੜ੍ਹਾ ਜਲ ਲਿਆ, ਛੱਟੇ ਮਾਰੇ ਦੂਆਂ ਦੇ ਮੂੰਹ ਦਿੱਤੇ, ਹੋਸ਼ ਆਈ, ਦੂਆਂ ਨੇ ਨਮਸਕਾਰ ਕੀਤੀ, ਸਤਿਗੁਰੂ ਕਿਰਪਾ ਕਰੋ, ਪਹਿਲਾਂ ਜਲ ਰਸਨਾ ਲਾਇਕ ਕਰੋ, ਬਾਕੀ ਬਚਨ ਫਿਰ ਕਰਾਂਗੇ। ਹਜ਼ੂਰ ਨੇ ਜਲ ਛਕਿਆ, ਜਲ ਛਕਾ ਕੇ ਫਿਰ ਦੋਵਾਂ ਪਿਓ ਪੁੱਤਰਾਂ ਨੇ ਆਪ ਜਲ ਛਕਿਆ, ਫਿਰ ਸਤਿਗੁਰੂ ਜੀ ਨੇ ਸਾਧ ਸੰਗਤ ਉਹਨਾਂ ਨੂੰ ਵਰਸਾਇਆ, ਆਖਿਆ ਤੁਸੀਂ ਆਪਣੇ ਨਾਂ ਤੇ ਨਗਰ ਵਸਾਓ। ਉਦੋਂ ਮਗਰੋਂ ਫਿਰ ਹਜ਼ੂਰ ਨੇ ਐਸੀ ਕਿਰਪਾ ਬਖਸ਼ਿਸ਼ ਕੀਤੀ, ਅੱਜ ਤੁਸੀਂ ਉਸ ਬੈਲਟ ਵਿੱਚ ਜਾਓ, ਭਾਈ ਰੂਪਾ ਭਾਈ ਕੀ ਸਮਾਧ ਭਗਤਾ ਭਾਈ ਕਾ, 26, 27, 28, 29, 30 ਪਿੰਡ ਉਹਨਾਂ ਭਾਈਆਂ ਦੇ ਨਾਂ ਦੇ ਉੱਤੇ ਉੱਥੇ ਵਸੇ ਜਿਹੜੇ ਹੁਣ ਤੱਕ ਵਸ ਰਹੇ ਨੇ। ਗੱਲ ਪਾਣੀ ਦੀ ਨਹੀਂ ਸੀ, ਗੱਲ ਸੀ ਵੀ ਪਾਣੀ ਕਿਸ ਭਾਵ ਨਾਲ ਪਿਆਇਆ ਜਾ ਰਿਹਾ। ਪਾਣੀ ਤੇ ਝੂਰ, ਸਤਸੰਗ ਪਾਣੀ ਜਦੋਂ ਹੋਣ ਵਰਗੇ ਸਾਧਨ ਸਨ, ਝੂਰ ਪਿੰਡਾਂ ਵਿੱਚ ਪਾਣੀ ਢੋਂਦੇ ਸਨ, ਘਰਾਂ 'ਚ ਦਿੰਦੇ ਸਨ, 20-30, 40-40 ਲੀਟਰ ਪਾਣੀ ਘਰਾਂ ਵਿੱਚ ਪੜਾਉਂਦੇ ਸਨ। ਪਰ ਕਿਸੇ ਝੂਰ ਨੂੰ ਕੋਈ ਪਿੰਡ ਦਾ ਸਰਪੰਚ ਪੰਚ ਨਹੀਂ ਸੀ ਬਣਾਉਂਦਾ, ਪਰ ਉਹੀ ਪਾਣੀ ਗੁਰੂ ਅਮਰਦਾਸ ਨੇ ਗਾਗਰ ਢੋਈ, ਪਰ ਉਹ ਪਾਣੀ ਢੋਣ ਦੇ ਪਿੱਛੇ ਭਾਵ ਸੀ ਵੀ ਪ੍ਰੇਮ ਨਾਲ ਢੋਈ, ਗੁਰਿਆਈ ਪ੍ਰਾਪਤ ਹੋ ਗਈ। ਗੱਲ ਪਾਣੀ ਦੀ ਨਹੀਂ, ਕਿਸ ਭਾਵ ਨਾਲ ਪਾਣੀ ਛਕਾਇਆ ਜਾ ਰਿਹਾ, ਗੱਲ ਪਦਾਰਥ ਦੀ ਨਹੀਂ, ਉਸ ਪਦਾਰਥ ਛਕਾਉਣ ਵਾਲੇ ਦੀ ਉਹਦੇ ਪ੍ਰਤੀ ਭਾਵਨਾ ਕੀ ਹੈ ਜਿਹਨੂੰ ਉਹ ਛਕਾ ਰਿਹਾ। ਮੈਂ ਅਰਜ ਕਰ ਰਿਹਾ ਸਾਂ, ਸਖੀ ਹੋ ਸਹੇਲੜੀ ਹੋ ਮੇਰਾ, ਇਹਨੂੰ ਅਸੀਂ ਸਖੀ ਹੋ ਸਹੇਲੜੀ ਹੋ ਵੀ ਕਹਿੰਦੇ ਹਾਂ, ਇਹ ਹਾਹਾ ਹੈ ਲਾਸਟ ਵਿੱਚ ਤੇ ਹੋੜਾ ਹੈ, ਹੁਣ ਇਹਨੂੰ ਸਾਇਲੈਂਟ ਨਹੀਂ ਕੀਤਾ ਜਾ ਸਕਦਾ, ਇਹਨੂੰ ਕਹਿਣਾ ਸਖੀ ਹੋ ਸਹੇਲੜੀ ਹੋ ਮੇਰਾ ਪੇਰ ਵਣਜਾਰਾ ਰਾਮ। ਹੇ ਮੇਰੀ ਉਹ ਗੁਰਮੁਖ ਸਹੇਲੀਓ, ਪਰਮਾਤਮਾ ਪ੍ਰੇਮ ਦਾ ਵਪਾਰੀ ਹੈ, ਉਹ ਵੀ ਵਪਾਰੀ ਹੈ ਪਰ ਉਹ ਵਪਾਰ ਪ੍ਰੇਮ ਦਾ ਕਰਦਾ। ਕਹਿਣ ਲੱਗੇ ਰਾਜਨ ਕੌਣ ਤੁਮਾਰੇ ਆਵੇ, ਐਸੋ ਭਾਓ ਬਿਧਰ ਕੋ ਦੇਖਿਓ। ਮੈਂ ਉਸ ਇੰਨਾ ਪ੍ਰੇਮ ਵੇਖਿਆ ਬਿਧਰ ਵਿੱਚ, ਭਾਵੇਂ ਉਹ ਗਰੀਬ ਹੈ ਪਰ ਦੁਰਯੋਧਨ ਉਹ ਮੈਨੂੰ ਚੰਗਾ ਬਹੁਤ ਲੱਗਦਾ, ਕਿਉਂਕਿ ਉਹਦਾ ਹਿਰਦਾ ਪ੍ਰੇਮ ਨਾਲ ਸਰਾਬੌਰ ਹੈ। ਇਹ ਅੱਜ ਦੀ ਪਹਿਲੀ ਪੰਕਤੀ ਦੀ ਵਿਆਖਿਆ ਹੈ। ਇੱਕ ਵਾਰੀ ਤੁਸੀਂ ਵੀ ਰਸਨਾ ਪਵਿੱਤਰ ਕਰੋ, ਬੇਨਤੀ ਪ੍ਰਵਾਨ ਕਰੋ।

0: ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਕੋਟਾਨ ਕੋਟ ਸ਼ੁਕਰ ਸ਼ੁਕਰਾਨਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਆਪ ਸਾਰੀਆਂ ਸੰਗਤਾਂ ਦਾ। ਪਿਛਲੇ 28 ਦਿਨਾਂ ਤੋਂ ਗੁਰਮਤਿ ਪ੍ਰਚਾਰ ਦੀ ਇਹ ਸੇਵਾ ਜੋ ਗੁਰੂ ਸਾਹਿਬ ਨੇ ਤਰੁੱਟ ਕੇ, ਆਪ ਸੰਗਤ ਨੇ ਅਸੀਸ ਦੇ ਕੇ, ਪ੍ਰਬੰਧਕਾਂ ਨੇ ਇਹ ਸਮਾਂ ਬਖਸ਼ਿਸ਼ ਕੀਤਾ ਸੀ, ਦਾਸ ਦਾ ਇੱਥੇ ਕੈਲੀਫੋਰਨੀਆ ਵਿੱਚ ਇਸ ਗੁਰਮਤਿ ਪ੍ਰਚਾਰਕ ਫੇਰੀ ਦਾ ਅੰਤਲਾ ਪ੍ਰੋਗਰਾਮ ਹੈ। ਲਿਹਾਜ਼ਾ ਮੈਂ ਰਵਾਇਤੀ ਤੌਰ 'ਤੇ ਸ਼ੁਕਰ ਸ਼ੁਕਰਾਨਾ ਗੁਰੂ ਸਾਹਿਬ ਦਾ, ਆਪ ਸੰਗਤਾਂ ਵੱਲੋਂ ਜੋ ਸੁਨੇਹ ਮਿਲਿਆ, ਜੋ ਪਿਆਰ ਮਿਲਿਆ, ਜੋ ਇਕਾਗਰਤਾ ਆਪ ਜੀ ਨੇ ਬਖਸ਼ਿਸ਼ ਕਰਕੇ ਵਿਚਾਰਾਂ ਕਰਵਾਈਆਂ, ਉਹਦੇ ਵਾਸਤੇ ਆਪ ਸਾਰਿਆਂ ਦਾ ਬਹੁਤ ਬਹੁਤ ਹਾਰਦਿਕ ਧੰਨਵਾਦ। ਪ੍ਰਬੰਧਕ ਵੀਰਾਂ ਦਾ ਬਹੁਤ ਧੰਨਵਾਦ, ਗੁਰੂ ਕੇ ਵਜ਼ੀਰ ਗੁਰਮੁਖ ਪਿਆਰੇ ਭਾਈ ਦਿਲਬਾਗ ਸਿੰਘ ਜੀ, ਗੁਰੂ ਸਵਾਰੇ ਭਾਈ ਸਾਹਿਬ ਗੁਰਪ੍ਰੀਤ ਸਿੰਘ ਜੀ, ਭਾਈ ਜਗਤਾਰ ਸਿੰਘ ਜੀ, ਹੋਰ ਵੀ ਸਾਰੇ ਜਿਹੜੇ ਇੱਥੇ ਗੁਰਮੁਖ ਸੇਵਾ ਕਰਦੇ ਨੇ, ਉਹਨਾਂ ਸਾਰਿਆਂ ਵੱਲੋਂ ਢੇਰ ਸਾਰਾ ਪਿਆਰ ਮਿਲਿਆ ਹੈ। ਮੇਰੇ ਕੋਲ ਉਹਨਾਂ ਸਾਰਿਆਂ ਦਾ ਧੰਨਵਾਦ ਕਰਨ ਲਈ ਜਿਹੜੇ ਲਫਜ਼ ਨੇ ਉਹ ਬਾਉਣੇ ਨੇ, ਬਸ ਮੇਰੇ ਛੋਟੇ ਛੋਟੇ ਲਫਜ਼ਾਂ ਨੂੰ ਜ਼ਿਆਦਾ ਸਮਝ ਲੈਣਾ। ਬਹੁਤ ਬਹੁਤ ਧੰਨਵਾਦ। ਮੈਂ ਇੱਥੋਂ ਵਿਚਰਦਿਆਂ, ਬੋਲਦਿਆਂ, ਉੱਠਦਿਆਂ, ਬੈਠਦਿਆਂ ਹੋਈਆਂ ਬੇਅੰਤ ਭੁੱਲਾਂ ਗਲਤੀਆਂ ਵਾਸਤੇ ਮੈਂ ਆਪ ਸਾਰਿਆਂ ਤੋਂ ਖਿਮਾ ਦਾ ਜਾਚਕ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪ੍ਰਸਾਦ ਸਿੰਘ ਜੀ ਆਪ ਜੀ ਨੂੰ ਪਿੱਤਰ ਬਾਣੀ ਸ਼ਬਦ ਵਿਚਾਰ ਗੁਰਮਤਿ ਵਿਚਾਰ ਰਾਹੀਂ ਜੋੜ ਰਹੇ ਸਨ। ਸਤਿਕਾਰਯੋਗ ਭਾਈ ਸਾਹਿਬ ਜਸਵਿੰਦਰ ਸਿੰਘ ਜੀ ਲੁਧਿਆਣੇ ਵਾਲੇ, ਭਾਈ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ। ਪਿਛਲੇ ਇਹ ਸਾਰਾ ਮਹੀਨਾ ਹੀ ਆਪ ਜੀ ਨੂੰ ਕਥਾ ਰਾਹੀਂ ਸਵੇਰੇ ਸ਼ਾਮ ਜੋੜਿਆ ਹੈ, ਇੱਕ ਵਾਰ ਫਿਰ ਧੰਨਵਾਦ। ਆਹੁਣ ਸਿਮਰਨ ਜੁਲਣਾ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤੈਂਡੀ ਬੰਦਿਸ਼ ਮੈਂ ਕੋਈ ਨਾ ਡਿੱਠਾ, ਤੂੰ ਨਾਨਕ ਮਨ ਭਾਣਾ। ਘੋਲ ਘੁਮਾਈ ਤਿਸ ਮਿੱਤਰ ਵਿਚੋਲੇ, ਜੈ ਮਿਲਕੰਤ ਪਛਾਣਾ। ਸੋ ਕਹੋ ਟਲ ਗੁਰ ਸੇਵੀਐ, ਐਹਨ ਸਹਿਜ ਸੁਭਾਏ। ਦਰਸ਼ਨ ਪਰਸਿਆਂ ਗੁਰੂ ਕੈ, ਜਨਮ ਮਰਨ ਦੁੱਖ ਜਾਏ। ਦਰਸ਼ਨ ਪਰਸਿਆਂ ਗੁਰੂ ਕੈ, ਜਨਮ ਮਰਨ ਦੁੱਖ ਜਾਏ। ਹੋਵੇ ਸਿਫਤ ਖਸਮ ਦੀ, ਨੂਰ ਅਰਸ਼ੋਂ ਕੁਰਸੋਂ ਚੱਟੀਐ। ਤੁਧ ਡਿੱਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀਐ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਮਕਲੀ ਮਹੱਲਾ ਪੰਜਵਾਂ, ਅਸ਼ਟਪਦੀ ਇੱਕ ਓਅੰਕਾਰ। ਸਤਿਗੁਰ ਪ੍ਰਸਾਦ ਦਰਸ਼ਨ ਭੇਟਤ ਪਾਪ, ਸਭਨਾਸੇ ਹਰ ਸਿਉਂ ਦੇ ਮਿਲਾਈ। ਮੇਰਾ ਗੁਰ ਪਰਮੇਸ਼ਰ ਸੁਖਦਾਈ, ਪਾਰ ਬ੍ਰਹਮ ਕਾ ਨਾਮ ਦ੍ਰਿੜਾਏ, ਅੰਤੇ ਹੋਏ ਸਖਾਈ। ਦਰਸ਼ਨ ਭੇਟਤ ਪਾਪ, ਸਭਨਾਸੇ ਹਰ ਸਿਉਂ ਦੇ ਮਿਲਾਈ। ਮੇਰਾ ਗੁਰ ਪਰਮੇਸ਼ਰ ਸੁਖਦਾਈ, ਪਾਰ ਬ੍ਰਹਮ ਕਾ ਨਾਮ ਦ੍ਰਿੜਾਏ, ਅੰਤੇ ਹੋਏ ਸਖਾਈ। ਰਹਾਓ ਸਗਲ ਦੁੱਖ ਕਾ ਡੇਰਾ ਪੰਨਾ, ਸੰਤ ਧੂਰ ਮੁਖ ਲਾਈ। ਪਤਤ ਪੁਨੀਤ ਕੀਏ ਖਿਨ ਭੀਤਰ, ਅਗਿਆਨ ਅੰਧੇਰ ਵੰਝਾਈ। ਕਰਨ ਕਾਰਨ ਸਮਰੱਥ ਸੁਆਮੀ, ਨਾਨਕ ਤਿਸਰਨਾਈ। ਬੰਧਨ ਤੋੜ ਚਰਨ ਕਮਲ ਦ੍ਰਿੜਾਏ, ਏਕ ਸ਼ਬਦ ਲਿਵਲਾਈ। ਅੰਧਕੂਪ ਵਿਖਿਆ ਤੇ ਕਾਢਿਓ ਸਾਚ, ਸ਼ਬਦ ਬਣ ਆਈ। ਜਨਮ ਮਰਨ ਕਾ ਸੈਸਾ ਚੁੱਕਾ, ਬਾਹੜ ਕਤਹੋ ਨਾ ਧਾਈ। ਨਾਮ ਰਸਾਇਣ ਇਹ ਮਨ ਰਾਤਾ, ਅੰਮ੍ਰਿਤ ਪੀ ਤ੍ਰਿਪਤਾਈ। ਸੰਤ ਸੰਗ ਮਿਲ ਕੀਰਤਨ ਗਾਇਆ, ਨਿਜ

ਹੀ ਨਾਨਕ ਨਰਕ ਨਾ ਜਾਈ। ਧਾਲ ਸਿਆਣ ਭੁਕਤ ਨਾ ਮੇਰੀ ਪੂਰਾ ਗੁਰੂ ਕਮਾਈ। ਜਪ ਤਪ ਸੰਜਮ ਸੁੱਚ ਹੈ ਸੋਈ ਆਪੇ ਕਰੇ ਕਰਾਈ। ਪੁਤਲਕ ਪੁੱਤਰ ਕਲਤਰ ਮਹਾਂ ਬਿਖਿਆ ਮਹਿ ਗੁਰ ਸਾਚੇ ਲਾਏ ਤਰਾਈ। ਆਪਣੇ ਜੀ ਤੈ ਆਪ ਸੰਭਾਲੇ ਆਪ ਲੀਏ ਲੜ ਲਾਈ। ਸਾਚ ਧਰਮ ਕਾ ਬੇੜਾ ਬੰਧਿਆ ਭਵਜਲ ਪਾਰ ਪਵਾਈ। ਬੇਸੁਮਾਰ ਬੇਅੰਤ ਸੁਆਮੀ ਨਾਨਕ ਬਲ ਬਲ ਜਾਈ। ਅਕਾਲ ਮੂਰਤ ਅਜੂਨੀ ਸੰਭਉ ਕਲ ਅੰਧਕਾਰ ਦੀ ਪਾਈ। ਅੰਤਰ ਜਾਮੀ ਜੀਅਨ ਕਾ ਦਾਤਾ ਦੇਖ ਤ੍ਰਿਪਤ ਅਗਾਈ। ਏਕੰਕਾਰ

ਭਗਤ ਦਾਨ ਭਗਤਾਂ ਕੋ ਦੀਨਾ ਹਰ ਨਾਨਕ ਜਾਚੈ ਮਾਈ। ਏਕੰਕਾਰ ਨਿਰੰਜਨ ਨਿਰਭਉ ਸਭ ਜਲ ਥਲ ਰਹਿਆ ਸਮਾਈ। ਭਗਤ ਦਾਨ

0: ਅਤੇ ਜੁਗਾ ਜੁਗਾ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਿੱਤਰ ਸ੍ਰੀ ਜੁੜ ਬੈਠੀ ਸਾਧ ਸਿੰਘ ਜੀਵਨ ਭਾਗੀ ਆਪ ਜੀ ਨੇ ਸੰਤ ਦਵਾਨਾਂ 'ਚ ਹਾਜ਼ਰੀ ਭਰੀਆਂ ਗੁਰੂ ਸਾਹਿਬ ਜੀ ਕਿਰਪਾ ਸਮੇਂ ਸੰਗਤਾਂ ਦੀ ਹਾਜ਼ਰ ਦਰ ਪ੍ਰਵਾਨ ਕਰਨ, ਦਰੋਂ ਕਰੋਂ ਗੁਰਸਿੱਖ ਜੀਵਨ ਆਮਦਾਨ ਬਖਸ਼ਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਚਵਾ, ਗੁਰ ਕਾ ਸ਼ਬਦ ਰਖਵਾਰੇ, ਚੌਕੀ ਚੌਗਿਰਦ ਹਮਾਰੇ। ਰਾਮ ਨਾਮ ਮਨ ਲਾਗਾ, ਜਮਲ ਚਾਏ ਕਰ ਭਾਗਾ। ਪ੍ਰਭ ਜੀ ਤੂੰ ਮੇਰੋ ਸੁਖਦਾਤਾ, ਬੰਧਨ ਕਾਟ ਕਰੇ ਮਨ ਨਿਰਮਲ, ਪੂਰਨ ਪੁਰਖ ਵਿਦਾਤਾ ਰਹਾਉ। ਨਾਨਕ ਪ੍ਰਭ ਅਬਿਨਾਸੀ, ਤਾਂ ਕੀ ਸੇਵ ਨ ਬਿਰਥੀ ਜਾਸੀ। ਅਣਦ ਕਰਹਿ ਤੇਰੇ ਦਾਸਾ, ਜਪ ਪੂਰਨ ਹੋਈ ਆਸਾ। ਬਿਲਾਵਲ ਮਹੱਲਾ ਪੰਚਵਾ, ਤਾਤੀ ਭਾਵ ਨ ਲੱਗਈ ਪਾਰ। ਬ੍ਰਹਮ ਸਰਣਾਈ ਚੌਗਿਰਦ ਹਮਾਰਾ, ਰਾਮ ਕਾਰ ਦੁਖ ਲੱਗੈ ਨਾ ਭਾਈ। ਸਤਿਗੁਰ ਪੂਰਾ ਭੇਟਿਆ ਜਿਨ ਬਣਤ ਬਣਾਈ, ਰਾਮ ਨਾਮ ਔਖਦ ਦੀਆ ਏਕਾ ਲਿਵਲਾਈ ਰਹਾਉ। ਰਾਖ ਲੀਏ ਤਿਨ ਰੱਖਣ ਹਾਰ, ਸਭ ਵਿਆਧ ਮਿਟਾਈ। ਕਹੁ ਨਾਨਕ ਕਿਰਪਾ ਭਈ, ਪ੍ਰਭੇ ਸਹਾਈ। ਸਲੋਕ ਜਹ ਸਾਧੂ ਗੋਬਿੰਦ ਭਜਨ, ਕੀਰਤਨ ਨਾਨਕ ਨੀਤ। ਅਣਾ ਹੋ ਅਣਾ ਤੂੰ ਨਹਿ ਛੁੱਟ ਹੈ, ਨਿਕਟ ਨਾ ਜਾਈ ਹੋ ਦੂਤ। ਸਲੋਕ ਮਹੱਲਾ ਪੰਚਵਾ, ਮਨ ਮਹਿ ਚਿਤਵੋ ਚਿਤਵਨੀ, ਉੱਦਮ ਕਰੋ ਉੱਠ ਨੀਤ। ਹਰ ਕੀਰਤਨ ਕਾ ਆਹਰੋ, ਹਰ ਦੇਹੋ ਨਾਨਕ ਕੇ ਮੀਤ। ਸੋਹਿਲਾ ਰਾਗ ਗੌੜੀ ਦੀਪ ਕੀ, ਮਹੱਲਾ ਪਹਿਲਾ ਇੱਕ ਓਅੰਕਾਰ। ਸਤਿਗੁਰ ਪ੍ਰਸਾਦ ਜੈ ਕਰ ਕੀਰਤ ਆਖੀਐ, ਕਰਤੇ ਕਾ ਹੋਏ ਵਿਚਾਰੋ। ਤਿਤ ਕਰ ਗਾਵਹ ਸੋਹਿਲਾ, ਸਿਵਰਿਹੁ ਸਿਰਜਣਹਾਰੋ। ਤੁਮ ਗਾਵਹੋ ਮੇਰੇ ਨਿਰਭਾਉ ਕਾ, ਸੋਹਿਲਾ ਹੋਂ ਵਾਰੀ ਜਿਤ ਸੋਹਿਲੈ, ਸਦਾ ਸੁਖ ਹੋਏ ਰਹਾਉ। ਨਿਤ ਨਿਤ ਜੀੜੇ ਸੰਭਾਲੀਅਨ, ਦੇਖੈ ਗਾ ਦੇਵਨਹਾਰ। ਤੇਰੇ ਦਾਨੈ ਕੀਮਤ ਨਾ ਪਵੈ, ਤਿਸ ਦਾਤੇ ਕਵਣ ਸੁਮਾਰ। ਸੰਬਤ ਸਾਹਾ ਲਿਖਿਆ, ਮਿਲ ਕਰ ਪਾਵਹੋ ਤੇਲ। ਦੇਹੋ ਸੱਜਣ ਅਸੀਸੜੀਆ, ਜੋ ਹੋਵੈ ਸਾਹਿਬ ਸਿਉ ਮੇਲ। ਘਰ ਘਰ ਇਹੋ ਪਹੁਚਾ, ਸਦੜੇ ਨਿਤ ਪਵਨ। ਸੱਦਣ ਹਾਰਾ ਸਿਮਰੀਐ, ਨਾਨਕ ਸੇ ਦੇਹ ਆਵਨ। ਰਾਗ ਆਸਾ ਮਹੱਲਾ ਪਹਿਲਾ, ਛੇ ਘਰ ਛੇ ਗੁਰ ਛੇ ਉਪਦੇਸ਼। ਗੁਰ ਗੁਰ ਏਕੋ ਵੇਸ ਅਨੇਕ, ਬਾਬਾ ਜੈ ਕਰ ਕਰਤੇ ਕੀਰਤ ਹੋਏ। ਸੋ ਕਰ ਰਾਖ ਵਡਾਈ ਤੋਏ ਰਹਾਉ। ਵਿਸਵੇ ਚਸਿਆ ਘੜੀਆ ਪਹਿਰਾ, ਥਿੱਤੀ ਵਾਰੀ ਮਾਹ ਹੋਵਾ। ਸੂਰਜ ਏਕੋ ਰੁੱਤ ਅਨੇਕ, ਨਾਨਕ ਕਰਤੇ ਕੇ ਕੇਤੇ ਵੇਸ। ਰਾਗ ਧਨਾਸਰੀ ਮਹੱਲਾ ਪਹਿਲਾ, ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ। ਤਾਰਿਕਾ ਮੰਡਲ ਜਨਕ ਮੋਤੀ, ਧੂਪ ਮਲਿਆਣ ਲੋ ਪਵਨ ਝਬਰੋ ਕਰੇ। ਸਗਲ ਬਨ ਰਾਏ ਫੂਲੰਤ ਜੋਤੀ, ਕੈਸੀ ਆਰਤੀ ਹੋਏ ਭਵ ਖੰਡਨਾ। ਤੇਰੀ ਆਰਤੀ ਅਨਹਤਾ, ਸ਼ਬਦ ਵਾਜੰਤ ਭੇਰੀ ਰਹਾਉ। ਸਹਸ ਤਵ ਨੈਨ ਨਨ ਨੈਨ, ਹਹਿ ਤੋਹੇ ਕਉ ਸਹਸ ਮੂਰਤ। ਨਨਾ ਏਕ ਤੋਹੀ ਸਹਸ ਪਦ ਬਿਮਲ ਨਨ, ਏਕ ਪਦ ਗੰਧ ਬਿਨ ਸਹਸ ਤਵ ਗੰਧ ਇਵ ਚਲਤ ਮੋਹੀ। ਸਭ ਮਹਿ ਜੋਤ ਜੋਤ ਹੈ ਸੋਏ, ਤਿਸ ਦਹਿ ਚਾਨਣ ਸਭ ਮਹਿ ਚਾਨਣ ਹੋਏ। ਗੁਰਸਾਖੀ ਜੋਤ ਪ੍ਰਗਟ ਹੋਏ, ਜੋ ਤਿਸ ਭਾਵੈ ਸੋ ਆਰਤੀ ਹੋਏ। ਹਰ ਚਰਨ ਕਵਲ ਮਕਰੰਦ, ਲੋਭਿਤ ਮਨੋ ਅਨਦਿਨੋ ਮੋਹੇ। ਆਹੀ ਪਿਆਸਾ ਕਿਰਪਾ ਜਲ ਦੇਹ, ਨਾਨਕ ਸਾਰੰਕੋ ਹੋਏ ਜਾਤੇ ਤੇਰੈ ਨਾਇ ਵਾਸਾ। ਰਾਗ ਗੌੜੀ ਪੂਰਬੀ ਮਹੱਲਾ ਚੌਥਾ, ਕਾਮ ਕ੍ਰੋਧ ਨਗਰ ਬਹੁ ਭਰਿਆ। ਮਿਲ ਸਾਧੂ ਖੰਡਲ ਖੰਡਾਹੇ, ਪੂਰਬ ਲਿਖਤ ਲਿਖੇ ਗੁਰ ਪਾਇਆ। ਮਨ ਹਰ ਲਿਵ ਮੰਡਲ ਮੰਡਾਹੇ, ਕਰ ਸਾਧੂ ਅੰਜਲੀ ਪੁਨ ਵੱਡਾ ਹੇ। ਕਰ ਡੰਡਾਉਤ ਪੁਨ ਵੱਡਾ ਹੇ ਰਹਾਉ। ਸਾਕਤ ਹਰ ਰਸ ਸਾਧ ਨਾ ਜਾਣਿਆ, ਤਿਨ ਅੰਤਰ ਹੋਂ ਮੈਂ ਕੰਡਾ ਹੇ। ਜਿਉਂ ਜਿਉਂ ਚਲ ਹੈ ਚੁਬੈ ਦੁਖ ਪਾਵ ਹੈ, ਜਮਕਾਲ ਸਹ ਹੈ ਸਿਰ ਡੰਡਾ ਹੇ। ਹਰ ਜਨ ਹਰ ਹਰ ਨਾਮ ਸਮਾਣੇ, ਦੁਖ ਜਨਮ ਮਰਨ ਭਵ ਖੰਡਾ ਹੇ। ਅਵਿਨਾਸੀ ਪੁਰਖ ਪਾਇਆ ਪਰਮੇਸ਼ਰ, ਬਹੁ ਸੋਭ ਖੰਡ ਬ੍ਰਹਿਮੰਡਾ ਹੇ। ਹਮ ਗਰੀਬ ਮਸਕੀਨ ਪ੍ਰਭ ਤੇਰੇ, ਹਰ ਰਾਖ ਰਾਖ ਵੱਡ ਵੱਡਾ ਹੈ। ਜਨ ਨਾਨਕ ਨਾਮ ਆਧਾਰ ਟੇਕ ਹੈ, ਹਰ ਨਾਮੇ ਹੀ ਸੁਖ ਮੰਡਾ ਹੈ। ਰਾਗ ਗੌੜੀ ਪੂਰਬੀ ਮਹੱਲਾ ਪੰਚਵਾ, ਕਰੋ ਬੇਨੰਤੀ ਸੁਣੋ ਮੇਰੇ ਮੀਤਾ। ਸੰਤ ਟਹਿਲ ਕੀ ਬੇਲਾ, ਈਹਾ ਖਾਟ ਚਲੋ ਹਰ ਲਾਹਾ। ਆਗੈ ਬਸਨ ਸੁਹੇਲਾ, ਆਉਦ ਘਟੈ ਦਿਨ ਸਰਹਿਣਾ ਰੇ ਮਨ ਗੁਰ ਮਿਲ ਕਾਜ ਸਵਾਰੇ ਰਹਾਉ। ਇਹੋ ਸੰਸਾਰ ਵਿਕਾਰ ਸੰਸੇ ਮਹਿ ਤਰਿਓ ਬ੍ਰਹਮ ਗਿਆਨੀ ਜਿਸ ਹੇ ਜਗਾਏ ਪੀ ਆਵੈ ਇਹੋ ਰਸ ਅਕਥ ਕਥਾ ਤਿਨ ਜਾਨੀ। ਜਾ ਕੋ ਆਏ ਸੋਈ ਬਿਹਜ ਹੋ ਹਰ ਗੁਰ ਤੇ ਮਨਹਿ ਬਸੇਰਾ ਨਿਜ ਘਰ ਮਹਿਲ ਪਾਵੋ ਸੁਖ ਸਹਿਜੇ ਬਾਹੋ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ।

Guru.

I guru.

Guru, guru, guru, guru, guru, guru.

0: Guru.
1: Vaheguru.
0: Vaheguru. Vaheguru.
1: Vaheguru.
0: Guru.

Guru, Vai Guru, Vai Guru, Vai Guru, Vai Guru, Vai.

ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ,

ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ।

ਸ੍ਰੀ ਵਾਹਿਗੁਰੂ ਸਾਹਿਬ ਜੀ ਧੰਨ ਸੋ ਵੇਲਾ

ਪ੍ਰਭ ਗੈ ਸਿਮਰਨ ਹੋਏ ਸੋ ਭਲਾ, ਪ੍ਰਭ ਗੈ ਸਿਮਰਨ ਸਫਲ ਫਲਾ, ਸੇ ਸਿਮਰੇ ਜਨ ਆਪ ਸਿਮਰਾਏ, ਨਾਨਕ ਤਾ ਕੇ ਲਾਗੋ ਪਾਏ, ਪ੍ਰਭ ਗੈ ਸਿਮਰਨ ਸਭ ਤੇ ਉੱਚਾ, ਪ੍ਰਭ ਗੈ ਸਿਮਰਨ ਉਧਰੈ ਮੁੱਚਾ, ਪ੍ਰਭ ਗੈ ਸਿਮਰਨ ਤ੍ਰਿਸ਼ਨਾ ਬੁੱਝੈ, ਪ੍ਰਭ ਗੈ ਸਿਮਰਨ ਸਭ ਕੇ ਸੁੱਜੈ, ਪ੍ਰਭ ਗੈ ਸਿਮਰਨ ਨਾਹੀ ਜਮ ਤਰਾਸਾ, ਪ੍ਰਭ ਗੈ ਸਿਮਰਨ ਪੂਰਨ ਆਸਾ, ਪ੍ਰਭ ਗੈ ਸਿਮਰਨ ਮਨ ਕੀ ਮਲ ਜਾਏ, ਅੰਮ੍ਰਿਤ ਨਾਮ ਰਦ ਮਾਹੇ ਸਮਾਏ, ਪ੍ਰਭ ਜੀ ਬਸੇ ਸਾਧ ਕੀ ਰਸਨਾ, ਨਾਨਕ ਜਨ ਕਾ ਦਾਸਨ ਦਸਨਾ, ਪ੍ਰਭ ਕੋ ਸਿਮਰੇ ਸੇ ਤਨ ਮੰਤੇ, ਪ੍ਰਭ ਕੋ ਸਿਮਰੇ ਸੇ ਪਤਵੰਤੇ, ਪ੍ਰਭ ਕੋ ਸਿਮਰੇ ਸੇ ਜਨ ਪ੍ਰਵਾਨ, ਪ੍ਰਭ ਕੋ ਸਿਮਰੇ ਸੇ ਪੁਰਖ ਪ੍ਰਧਾਨ, ਪ੍ਰਭ ਕੋ ਸਿਮਰੇ ਸੇ ਬੇ ਮਹਤਾਜੇ, ਪ੍ਰਭ ਕੋ ਸਿਮਰੇ ਸੇ ਸਰਬ ਕੇ ਰਾਜੇ, ਪ੍ਰਭ ਕੋ ਸਿਮਰੇ ਸੇ ਸੁਖਵਾਸੀ, ਪ੍ਰਭ ਕੋ ਸਿਮਰੇ ਸਦਾ ਬਿਨਾਸੀ, ਸਿਮਰਨ ਤੇ ਲਾਗੇ ਜਨ ਆਪ ਦਯਾਲਾ, ਨਾਨਕ ਜਨ ਕੀ ਮੰਗੇ ਰਵਾਲਾ, ਪ੍ਰਭ ਕੋ ਸਿਮਰੇ ਸੇ ਪਰਉਪਕਾਰੀ, ਪ੍ਰਭ ਕੋ ਸਿਮਰੇ ਤਨ ਸਦਬਲਿਹਾਰੀ, ਪ੍ਰਭ ਕੋ ਸਿਮਰੇ ਸੇ ਮੁਖ

ਬਿਹਾਵੈ ਪ੍ਰਭ ਗੋ ਸਿਮਰੇਤਨ ਆਤਮ ਜੀਤਾ ਪ੍ਰਭ ਗੋ ਸਿਮਰੇਤਨ ਨਿਰਮਲ ਰੀਤਾ ਪ੍ਰਭ ਗੋ ਸਿਮਰੇ ਤਿਨ ਆਨੰਦ ਘਨੇਰੇ ਪ੍ਰਭ ਗੋ ਸਿਮਰੇ ਬਸੇ ਹਰ ਨੇਰੇ ਸੰਤ ਕਿਰਪਾ ਤੇ ਅੰਧਨ ਜਾਗ ਨਾਨਕ ਸਿਮਰਨ ਪੂਰਾ ਭਾਗ ਪ੍ਰਭ ਕੈ ਸਿਮਰਨ ਕਾਰਜ ਪੂਰੇ ਪ੍ਰਭ ਕੈ ਸਿਮਰਨ ਕਬੂਨਾ ਛੂਰੇ ਪ੍ਰਭ ਕੈ ਸਿਮਰਨ ਹਰ ਗੁਣ ਬਾਨੀ ਪ੍ਰਭ ਕੈ ਸਿਮਰਨ ਸਹਿਜ ਸਮਾਨੀ ਪ੍ਰਭ ਕੈ ਸਿਮਰਨ ਨੇਚਲ ਆਸਨ ਪ੍ਰਭ ਕੈ ਸਿਮਰਨ ਕਮਲ ਬੇਗਾਸਨ ਪ੍ਰਭ ਕੈ ਸਿਮਰਨ ਅਨਹਦ ਚੁਨਕਾ ਹਰ ਸੁਖ ਪ੍ਰਭ ਸਿਮਰਨ ਕਾ ਅੰਤ ਨ ਪਾਰ ਸਿਮਰਹ ਸੇ ਜਾਨ ਜਿਨ ਕਉ ਪ੍ਰਭ ਮਾਇਆ ਨਾਨਕ ਤਿਨ ਜਨ ਸਰਣੀ ਪਾਇਆ ਹਰ ਸਿਮਰਨ ਕਰ ਭਗਤ ਪ੍ਰਗਟਾਏ ਹਰ ਸਿਮਰਨ ਲਗ ਵੇਦ ਉਪਾਏ ਹਰ ਸਿਮਰਨ ਭਏ ਸਿੱਧ ਜਤੀ ਦਾਤੇ ਹਰ ਸਿਮਰਨ ਨੀ ਚੌਂਕੁੰਟ ਜਾਤੇ ਹਰ ਸਿਮਰਨ ਧਾਰੀ ਸਭ ਧਰਨਾ ਸਿਮਰ ਸਿਮਰ ਹਰ ਕਾਰਨ ਕਰਨਾ ਹਰ ਸਿਮਰਨ ਕੀਓ ਸਗਲਿਆ ਕਾਰਾ ਹਰ ਸਿਮਰਨ ਮੈਂ ਆਪ ਨਿਰੰਕਾਰਾ ਕਰ ਕਿਰਪਾ ਸਿਆ ਬੁਝਾਇਆ ਨਾਨਕ ਗੁਰਮੁਖ ਹਰ ਸਿਮਰਨ ਤਨ ਪਾਇਆ ਸਲੋ ਦੀਨ ਦਰ ਦੁਖ ਪੰਜਨਾ ਗਟ ਗਟ ਨਾਥ ਅਨਾਥ ਸ਼ਰਨ ਤੁਮਾਰੀ ਆਇਓ ਨਾਨਕੇ ਪ੍ਰਭਸਾਤ ਅਸ਼ਟਪਦੀ ਜੈ ਮਾਤ ਪਿਤਾ ਸੁਤਮੀਤ ਨਾ ਭਾਈ ਮਨੂਹਾ ਨਾਮ ਤੇਰਾ ਸੰਗ ਸਹਾਈ ਜੈ ਮਹਾਭਿਆਨ ਦੂਤ ਜਮਦਲੈ ਤਹਿ ਕੇਵਲ ਨਾਮ ਸੰਗ ਤੇਰਾ ਚੱਲੈ ਜੈ ਮੁਸ਼ਕਲ ਹੋਵੇ ਅਤ ਭਾਰੀ ਹਰ ਕੋ ਨਾਮ ਖਿਨ ਮਾਹੇ ਉਧਾਰੀ ਅਨਕ ਪੁਨਹ ਚਰਨ ਕਰਤ ਨਹੀਂ ਤਰੈ ਹਰ ਕੋ ਨਾਮ ਕੋਟ ਪਾਪ ਪਰ ਹਰੈ ਗੁਰਮੁਖ ਨਾਮ ਜਪੋ ਮਨ ਮੇਰੇ ਨਾਨਕ ਪਾਵੋ ਸੂਖ ਨੇਰੇ ਸਗਲ ਸਿਰਠ ਕੋ ਰਾਜਾ ਦੁਖੀਆ ਹਰ ਕਾ ਨਾਮ ਜਪਤ ਹੋਏ ਸੁਖੀਆ ਲਾ ਕਰੋਰੀ ਬੰਦ ਨਾ ਪਰ ਹਰ ਕਾ ਨਾਮ ਜਪਤ ਨਿਸ ਤਰਾ ਅਨਕ ਮਾਇਆ ਰੰਗ ਤਿਖਨਾ ਬੁਝਾਵੈ ਹਰ ਕਾ ਨਾਮ ਜਪਤ ਅਗਾਵੈ ਜੇ ਮਾਰਗ ਇਹ ਜਾਤ ਅਕੇਲਾ ਤੈ ਹਰ ਨਾਮ ਸੰਗ ਹੋਤ ਸੁਹਿਲਾ ਐਸਾ ਨਾਮਨ ਸਦਾ ਧਿਆਈਐ ਨਾਨਕ ਗੁਰਮੁਖ ਪਰਮਗਤ ਪਾਈਐ ਛੂਟਤ ਨਹੀਂ ਕੋਟ ਲਖ ਬਾਹੀ ਨਾਮ ਜਪਤ ਤੈ ਪਾਰ ਪਰਾਹੀ ਅਨਕ ਬਿਘਨ ਜਾਏ ਸੰਘਾਰੇ ਹਰ ਕਾ ਨਾਮ ਤਤਕਾਲ ਉਧਾਰੈ ਅਨਕ ਜੋ ਨ ਜਨਮੈ ਮਰ ਜਾਮ ਨਾਮ ਜਪਤ ਪਾਵੈ ਬਿਸਰਾਮ

ਕੋਟ ਸਤਾਣੀ ਹਰ ਪ੍ਰਤਾਪ ਜਨ ਅਵਰ ਨਾ ਜਾਣੀ ਓਤ ਪੋਤ ਜਨ ਹਰ ਸਰਾਤੇ ਸੁੰਨ ਸਮਾਧ ਨਾਮਰ ਸਮਾਤੇ ਆਠ ਪਹਿਰ ਜਨ ਹਰ ਹਰ ਜਪੈ ਹਰ ਕਾ ਭਗਤ ਪ੍ਰਗਟ ਨਹੀਂ ਛਪੈ ਹਰ ਕੀ ਭਗਤ ਮੁਕਤ ਭਉ ਕਰੇ ਨਾਨਕ ਜਨ ਸੰਗ ਕੇਤੇ ਤਰੇ ਪਾਰ ਜਾਤੇ ਹਰ ਕੋ ਨਾਮ ਕਾਮ ਤੇਨ ਹਰ ਹਰ ਗੁਣ ਗਾਮ ਸਪਤੇ ਉਤਮ ਹਰ ਕੀ ਕਥਾ ਨਾਮ ਸੁਨਤ ਦਰ ਦੁਖ ਲੱਥਾ ਨਾਮ ਕੀ ਮਹਿਮਾ ਸੰਤ੍ਰਿਤ ਵਸੈ ਸੰਤ ਪ੍ਰਤਾਪ ਦੁਰਤ ਸਭ ਨਸੈ ਸੰਤ ਕਾ ਸੰਗਵਟ ਭਾਗੀ ਪਾਈਐ ਸੰਤ ਕੀ ਸੇਵਾ ਨਾਮ ਧਿਆਈਐ ਨਾਮ ਤੁਲ ਕਛ ਅਵਰ ਨਾ ਹੋਏ ਨਾਨਕ ਗੁਰਮੁਖ ਨਾਮ ਪਾਵੈ ਜਨ ਕੋਇ ਸਲੋਕ ਬਹੁ ਸ਼ਾਸਤ੍ਰ ਬਹੁ ਸਿਮ੍ਰਤੀ ਪੇਖੇ ਸਰਬ ਟਡੋਲ ਪੂਜ ਸਨਾਹੀ ਹਰ ਹਰੇ ਨਾਨਕ ਨਾਮ ਅਮੋਲ ਅਸ਼ਟਪਦੀ ਜਾਪ ਤਾਪ ਗਿਆਨ ਸਭ ਧਿਆਨ ਕਠ ਸ਼ਾਸਤ੍ਰ ਸੇ ਮ੍ਰਿਤ ਵਖਿਆਨ ਯੋਗ ਅਭਿਆਸ ਕਰਮ ਧਰਮ ਕਿਰਿਆ ਸਗਲ ਤਿਆਗ ਬਨਬਦੇ ਫਿਰਿਆ ਅਨਕ ਪ੍ਰਕਾਰ ਕੀਏ ਬਹੁ ਜਤਨਾ ਬੁਨ ਦਾਨ ਹਾਂ ਮੈਂ ਬਹੁ ਰਤਨਾ ਸਰੀਰ

ਜੈਨ ਮਾਰਗ ਸੰਜਮ ਅਤਿ ਸਾਧਨ ਨਿਮਖ ਨਿਮਕਰ ਸਰੀਰ ਘਟਾਵੈ ਤਾਪੀ ਹਾਵੈ ਮੈਲ ਨਾ ਜਾਵੈ ਅਰਕੇ ਨਾਮ ਸੰਸਰ ਕਛ ਨਾਹੇ ਨਾਨਕ ਗੁਰਮੁਖ ਨਾਮ ਜਪਤ ਗਤ ਪਾਹੇ ਮਨ ਕਾਮਨਾ ਤੀਰਥ ਦੇ ਛੁਟੈ ਗਰਭ ਘੁਮਾਨ ਮੰਤ ਹੁਟੈ ਸੋਜ ਕਰੈ ਦਿਨ ਸਰ ਰਾਤ ਮਨ ਕੀ ਮਹਿਲਾ ਤੰਤੇ ਜਾਤ ਇਸ ਦੇਹੀ ਕੋ ਬਹੁ ਸਾਧਨਾ ਕਰੇ ਮੰਤੇ ਕਬੂ ਨਾ ਵਿਖਿਆ ਠਰੈ ਜਲ ਧੋਵੇ ਬਹੁ

ਮੈਂ ਛੋੜੈ ਜੇ ਕੋ ਜਨਮ ਮਰਨ ਤੇ ਡਰੈ ਸਾਧ ਜਨਾ ਕੀ ਸਰਣੀ ਪਰੈ ਜਿਸ ਜਨ ਗੋਬਿੰਦ ਪ੍ਰਭ ਦਰਸ ਪਿਆਸਾ ਨਾਨਕ ਤਾਕੇ ਬਲ ਬਲ ਜਾਸਾ।

ਪਰ ਆਨਿਆ ਸੋ ਪ੍ਰਭ ਸਦਾ ਸੰਭਾਲ ਜਿਨ ਕੀਆ ਤਿਸ ਚੀਤ ਰੱਖ ਨਾਨਕ ਨਿਭੀ ਨਾਲ ਅਸ਼ਟਪਦੀ ਰਮਈਆ ਕੇ ਗੁਣ ਸੇਤ ਪੁਰਾਨੀ ਗਮਨ ਮੂਲਤੇ ਗਮਨ ਦ੍ਰਿਸ਼ਟਾਨੇ ਜਿਨ ਤੂੰ ਸਾਜ ਸਵਾਰ ਸਿੰਗਾਰਿਆ ਗਰਭ

ਅੰਤ ਸੇ ਬਿਸਾਰੇ ਮੁਗਦ ਅਜਾਨ, ਸਦਾ ਸਦਾ ਭੁੱਲਣਹਾਰ ਨਾਨਕ ਰੱਖਣਹਾਰ ਅਪਾਰ। ਰਤਨ ਤਿਆ ਕੌਡੀ ਸੰਗ ਰਚੈ, ਸਾ ਛੋੜ ਝੂਠ ਸੰਗ ਮਚੈ, ਜੋ ਛੱਡਣਾ ਸੋ ਅਸਥਿਰ ਕਰਮਾਨੇ, ਜੋ ਹੋਵਨ ਸੋ ਦੂਰ ਪੁਰਾਣੇ, ਛੋੜ ਜਾਏ ਤਿਸ ਕਾ ਸ਼ਰਮ ਕਰੈ, ਸੰਗ ਸਹਾਇ ਤਿਸ ਪਰ ਹਰੈ, ਚੰਦਨ ਲੇਪ ਉਤਾਰੇ ਤੋਏ, ਗਰਦ ਪ੍ਰੀਤ ਭਸਮ ਸੰਗ ਹੋਏ।

ਬੇਨ ਸਿਮਰਨ ਦਿਨ ਰੈਨ ਬ੍ਰਿਥਾ ਬਿਹਾਏ ਮੇਘ ਬਿਨਾ ਜੋ ਖੇਤੀ ਜਾਏ ਗੋਬਿੰਦ ਭਜਨ ਬਿਨ ਬ੍ਰਿਥੇ ਸਭ ਕਾਮ ਜਿਉ ਕਿਰਪਨ ਕੇ ਨਿਰਾਰ ਦਾਮ ਧਨ ਧਨ ਤੇਜਨ ਜੇਗਟ ਬਸਿਓ ਹਰ ਨਾਉ ਨਾਨਕ ਤਾਕੇ ਬਲ ਬਲ ਜਾਉ ਰਹਿਤ ਅਵਰ ਕਸ਼ਬਰ ਕਬਾਬਤ ਮਨਈ ਪ੍ਰੀਤ ਮੁਖੋ ਗੰਡ ਲਾਵਤ ਜਾਨਨ ਹਾਰ ਪ੍ਰਭੂ ਪ੍ਰਵੀਨ ਬਾਹਰ ਵੇਖ ਨਾ ਕਾਹੂ ਭੀਨ ਅਵਰ ਵਿਦੇਸੇ ਆਪ ਨਾ ਕਰੇ ਆਵਤ ਜਾਵਤ ਜਨਮੈ ਮਰਾਏ ਜਿਸਕੇ ਅੰਤਰ ਬਸੇ ਨਿਰੰਕਾਰ ਜਿਸਕੀ ਸੀਖ ਤਰਾਇ ਸੰਸਾਰ ਜੋ ਤੁਮ ਭਾਨੇ ਤਿਨ ਪ੍ਰਭ ਜਾਤਾ ਨਾਨਕ ਉਨਜਨ ਚਰਨ ਪਰਾਤਾ ਕਰੋ ਬੇਨਤੀ ਪਾਰ ਬ੍ਰਹਮ ਸਭ ਜਾਨੇ ਆਪਣਾ ਕੀ ਹੈ ਆਪੇ ਮਾਨੈ ਆਪੇ ਆਪ ਆਪ ਕਰਤਨ ਬੇਰਾ ਕਿਸੇ ਦੂਰ ਜਨਾਵਤ ਕਿਸੇ ਬੁਝਾਵਤ ਡੇਰਾ ਉਪਾਵ ਸਿਆਨਵ ਸਗਲ ਤੇ ਰਹਿਤ ਸਭਗਾ ਜਾਨੇ ਆਤਮ ਕੀ ਰਹਿਤ ਜਿਸ ਭਾਵਿਤ ਸਲਾਈ ਲੜਦਾਏ ਥਾਨ ਤਰੰਦਰ ਰਿਆ ਸਮਾਏ ਸੋ ਸੇਵਕ ਜਿਸ ਕਿਰਪਾ ਕਰੀ ਨਿਮਖ ਨਿਮਖ ਜਪ ਨਾਨਕ ਹਰੀ

ਜੇਪਰ ਸਾਹਿਬ ਤੇਰੇ ਸਗਲ ਛੇਤਰ ਢਾਕੇ ਮਨ ਸਰਣੀ ਪਰ ਠਾਕੁਰ ਪ੍ਰਭ ਥਾਕੈ। ਜੇਪਰ ਸਾਹਿਬ ਤੁਝ ਗੋ ਨਾ ਪਹੁੰਚੇ ਮਨ ਸਾਹ ਸਾਹ ਸਿਮਰੋ ਪ੍ਰਭ ਉੱਚੇ। ਜੇਪਰ ਸਾਹਿਬ ਪਾਈ ਦੁਰਲੱਭ ਦੇ ਨਾਨਕ ਤਾਂ ਕੀ ਭਗਤ ਕਰੇ। ਜੇਪਰ ਸਾਹਿਬ ਦਾ ਭੁੱਖਨ ਪੈ ਹਰੀਜੈ ਮਨ ਤੇ ਸਿਮਰਤ ਕਿਉਂ ਆਲਸ ਕੀਜਾ। ਜੇਪਰ ਸਾਹਿਬ ਅਸਵ ਹਸਤ ਸਵਾਰੀ ਮੰਤ ਸਿ ਪ੍ਰਭ ਕੋ ਕਬੂ ਨਾ ਵਿਸਾਰੀ। ਜੇਪਰ ਸਾਹਿਬ ਬਾਗ ਮਿਲਖ ਧਨਾ ਰਾਗ ਪ੍ਰੋ ਜੇ ਪ੍ਰਭ ਆਪਣੇ ਮਨਾ ਜਿਨ ਤੇਰੀ ਮਨ ਬੰਤ ਬਨਾਈ। ਉਠਤ ਬੈਠ ਸਤ ਸੇ ਧਿਆਈ ਤੇ ਸੇ ਧਿਆਇਆ ਜੋ ਇਹ

ਕਾਰਜ ਪੂਰੇ ਤਿਸੇ ਜਾਨ ਮਨ ਸਦਾ ਹਜੂਰੇ ਜੇ ਪ੍ਰਸਾਦ ਤੂੰ ਭਾਵੇਂ ਸਾਜ ਰੇ ਮਨ ਮੇਰੇ ਤੋਤਾ ਸਿਉਰਾਜ ਜੇ ਪ੍ਰਸਾਦ ਸਭ ਕੀ ਕਤ ਹੋਏ ਨਾਨਕ ਜਾਪ ਜਪੈ ਜਪ ਸੋਏ ਆਪ ਜਪਾਏ ਜਪੈ ਸੋ ਨਾਉ।

ਮਾਤੂਤਮ ਹੋਏ। ਸਰਬਨਿਧਾਨ ਪ੍ਰਭ ਤੇਰੀ ਮਾਇਆ ਬੋ ਕਛੂ ਨਾ ਕਿਨੂ ਲਾਇਆ, ਜਿਤ ਜਿਤ ਲਾਵੋ ਤਿਤ ਲਗੇ ਹਰਨਾਥ, ਨਾਨਕ ਇਨਕਾ ਕਛੂ ਨਾ ਹਾਦ। ਸਲੋਕ ਅਗੰਮ ਅਗਾਧ ਪਾਰ ਬ੍ਰਹਮ ਸੋਏ, ਜੋ ਜੋ ਕਹੈ ਸੋ ਮੁਕਤਾ ਹੋਏ, ਸੁਨ ਮੀਤਾ ਨਾਨਕ ਬਿਨਵੰਤਾ, ਸਾਧ ਜਨਾ ਕੀ ਆਚਰਜ ਕਥਾ ਅਸ਼ਟਪਦੀ। ਸਾਧ ਕੈ ਸੰਗ ਮੁਖ ਉਜਲ ਹੋਤ, ਸਾਧ ਸੰਗ ਮਲ ਸਗਲੀ ਖੋਤ, ਸਾਧ ਕੈ ਸੰਗ ਮਿਟਾ ਅਭਿਮਾਨ, ਸਾਧਕ ਸੰਗ ਪ੍ਰਗਟੈ ਸੁਗਿਆਨ, ਸਾਧਕ ਸੰਗ ਬੁਝੇ ਪ੍ਰਭ ਨੇਰਾ, ਸਾਧ ਸੰਗ ਸਬੋਤ ਨਬੇਰਾ, ਸਾਧਕ ਸੰਗ ਪਾਏ ਨਾਮ ਰਤਨ, ਸਾਧਕ ਸੰਗ ਏਕ ਪੁਰ ਜਤਨ, ਸਾਧਕੀ ਮਹਿਮਾ ਬਰਨੇ ਗਾਉਣ ਬਰਾਨੀ, ਨਾਨਕ ਸਾਧਕ ਸੋਭਾ ਬ੍ਰਹਮਾ ਹੈ ਸਮਾਨੀ।

ਸਾਧਕ ਸੰਗ ਨਾ ਕਤੂ ਧਾਵੈ, ਸਾਧ ਸੰਗ ਅਸਤਤ ਮਨ ਪਾਵੈ, ਸਾਧਕ ਸੰਗ ਮਾਇਆ ਦੇ ਭਿੰਨ, ਸਾਧ ਸੰਗ ਨਾਨਕ ਪ੍ਰਭ ਸੁਪ੍ਰਸੰਨ, ਸਾਧ ਸੰਗ ਦੁਸ਼ਮਣ ਸਮੀਤ, ਸਾਧੂ ਕੈ ਸੰਗ ਮਹਾਪੁਨੀਤ, ਸਾਧ ਸੰਗ ਕਿਸਿਓ ਨਹੀਂ ਬੈਰ, ਸਾਧਕ ਸੰਗ ਨਾ ਬਿੰਗਾ ਪੈਰ, ਸਾਧਕ

ਸਾਧਕ ਸੰਗ ਬਸਾਇ ਧਨ ਉਚਾਇ ਸਾਧੂ ਕਹਿ ਸੰਗ ਮਹਿਲ ਪਹੁੰਚਾਇ ਸਾਧਕ ਸੰਗ ਦ੍ਰਿੜੈ ਸਭ ਧਰਮ ਸਾਧਕ ਸੰਗ ਕੇਵਲ ਪਾਰ ਬ੍ਰਹਮ ਸਾਧਕ ਸੰਗ ਪਾਇ ਨਾਮ ਨਿਧਾਨ ਨਾਨਕ ਸਾਧੂ ਕਹਿ ਗੁਰਬਾਨ ਸਾਧਕ ਸੰਗ ਸਭ ਗੁਲ ਉਧਾਰੈ ਸਾਧ ਸੰਗ ਸਾ ਜਨਮੀਤ ਕੁਟੰਬ ਨਿਸਤਾਰੈ ਸਾਧੂ ਕਹਿ ਸੰਗ ਸੋ ਧਨ ਪਾਵੈ ਜਿਸ ਧੰਤੇ ਸਭ ਕੋ ਪ੍ਰਸਾਵੈ ਸਾਧ ਸੰਗ ਧਰਮ ਰਾਏ ਕਰੇ ਸੇਵਾ ਸਾਧਕ ਸੰਗ ਸੋਭਾ ਸੁਰ ਦੇਵਾ ਸਾਧੂ ਕਹਿ ਸੰਗ ਪਾਪ ਪਲਾਇਨ ਸਾਧ ਸੰਗ ਅੰਮ੍ਰਿਤ ਗੁਣ ਗਾਇਨ ਸਾਧਕ ਸੰਗ ਸਰਬਥਾਨ ਗਮ ਨਾਨਕ ਸਾਧਕ ਸੰਗ ਸਫਲ ਜਨਮ ਸਾਧਕ ਸੰਗ ਨਹੀਂ ਕਿਸ਼ਕਾਲ ਦਰਸ਼ਨ ਭੇਟ ਤੋ ਹੋਤ ਨਿਹਾਲ ਸਾਧਕ ਸੰਗ ਕਲੁਕਤ ਹਰਾਇ ਸਾਧਕ ਸੰਗ ਨਰਕ ਪਰ ਹਰੈ ਸਾਧਕ ਸੰਗ ਈਹਾਂ ਊਹਾਂ ਸੁਵੇਲਾ ਸਾਧ ਸੰਗ ਬਿਛਰਤ ਬੇਲਾ ਜੋ ਇਛਾ ਸੋਈ ਫਲ ਪਾਵੈ ਸਾਧਕ ਸੰਗ ਨਾ ਬਿਰਥਾ ਜਾਵੈ ਪਾਰ ਬ੍ਰਹਮ ਸਹਰਾ ਪਾਰ ਬ੍ਰਹਮ ਸਾਧ ਰਿਦ ਵਸੈ ਨਾਨਕ ਗੁਦਰਾਇ ਸਾਧ ਸੁਨਰਸੈ ਸਾਧਕ ਸੰਗ ਸੁਨੋ ਹਰ ਡਾਉ ਸਾਧ ਸੰਗ ਹਰ ਕੇ ਗੁਣ ਗਾਓ ਸਾਧਕ ਸੰਗ ਨਾ ਮੰਥੇ ਬਿਸਰਾਇ ਸਾਧ ਸੰਗ ਸਰਬਰ ਨਿਸਤਰਾਇ ਸਾਧਕ ਸੰਗ ਲੱਗੇ ਬਰਾ ਮੀਠਾ ਸਾਧੂ ਗੈ ਸੰਗ ਘਟਗੜ ਡੀਠਾ ਸਾਧ ਸੰਗ ਭਇਆ ਗਿਆ ਗਾਰੀ ਸਾਧ ਸੰਗਤ ਭਈ ਹਮਾਰੀ ਸਾਧਕ ਸੰਗ ਬਿਠੇ ਸਭ ਰੋਗ ਨਾਨਕ ਸਾਧ ਬੈਠੇ ਸੰਯੋਗ।

ਨਿਰਮਲਮੰਥ ਬ੍ਰਹਮ ਗਿਆਨੀ ਜਿਸ ਕਰੈ ਪ੍ਰਭ ਆਪ ਬ੍ਰਹਮ ਗਿਆਨੀ ਕਾ ਬੜ ਪ੍ਰਤਾਪ ਬ੍ਰਹਮ ਗਿਆਨੀ ਕਾ ਦਰਸ਼ ਬੜ ਭਾਗੀ ਪਾਈਐ ਬ੍ਰਹਮ ਗਿਆਨੀ ਕਉ ਬਲ ਬਲ ਜਾਈਐ ਬ੍ਰਹਮ ਗਿਆਨੀ ਕਉ ਖੋਜੇ ਮਹੇਸ਼ਰ ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਰ।

ਉਤੇ ਰਹਿਤ ਨਾਨਕੋਟ ਮਦੇ ਕੋ ਐਸਾ ਅਵਰਸ ਵੈਸ਼ਨੋ ਸੋ ਜਿਸ ਪ੍ਰਸਨ ਬਿਸ਼ਨ ਕੀ ਮਾਇਆ ਦੋਹੇ ਭਿੰਨ ਕਰਮ ਕਰ ਤੋ ਬਹਿ ਨਿਹ ਕਰਮ ਦਿਸ ਵੈਸ਼ਨੋ ਕਾ ਨਿਰਮਲ ਧਰਮ ਕਾਉ ਫਲ ਕੀ ਇੱਛਾ ਨਹੀਂ ਬਾਛੈ ਕੇਵਲ ਭਗਤ ਕੀਰਤਨ ਸੰਗ ਰਾਚੈ ਮੰਤਰ ਅੰਤਰ ਸਿਮਰਨ ਗੋਪਾਲ ਸਭ ਉਪਰੋਪਤ ਕਿਰਪਾਲ ਆਪ ਦੜੇ ਅਵਰੇ ਨਾਮ ਜ ਪਾਵੇ ਨਾਨਕੋ ਵੈਸ਼ਨੋ ਪਰਮਗਤ ਪਾਵੇ ਭਗਵਤੀ ਭਗਵੰਤ ਭਗਤ ਕਾ ਰੰਗ ਸਗਲ ਤਿਆਗੈ ਦੁਸ਼ਟ ਕਾ ਸੰਗ ਬੰਤੇ ਬਿਨਸੇ ਸਗਲਾ ਪਰਮ ਕਰ ਪੂਜੇ ਸਗਲ ਪਾਰ ਬ੍ਰਹਮ ਸਾਹ ਸੰਗ ਪਾਪਾ ਮਲ ਖੋਵੈ ਤਿਸ ਭਗਵਤੀ ਕੀ ਮਤ ਉਤਮ ਹੋਵੈ ਭਗਵੰਤ ਕੀਟ ਹਰ ਕਰਾਇ ਨਤਨੀਤ ਮੰਤਨ ਅਰਪੈ ਬਿਸ਼ਨ ਪ੍ਰੀਤ ਹਰ ਗੈ ਚਰਨ ਹਿਰਦੈ ਬਸਾਵੈ ਨਾਨਕ ਐਸਾ ਭਗਵਤੀ ਭਗਵੰਤ ਕੋ ਪਾਵੈ ਸੋ ਪੰਡਿਤ ਜੋ ਮਨ ਪ੍ਰਬੋਧਾ ਰਾਮ ਨਾਮ ਆਤਮ ਮੈਂ ਸੋਧਾ ਰਾਮ ਨਾਮ ਸਾਰਸ ਪੀਵੈ ਉਸ ਪੰਡਿਤ ਗਾਇ ਉਦੇ ਜਗ ਜੀਵੈ ਹਰ ਕੀ ਕਥਾ ਹਿਰਦੇ ਹਰ ਕੀ ਕਥਾ ਹਿਰਦੈ ਬਸਾਵੈ ਸੋ ਪੰਡਿਤ ਫਿਰ ਜੋ ਨ ਆਵੈ ਵੇਦ ਪੁਰਾਣ ਸਿਮਰਤ ਬੁੱਝੇ ਮੁਨ ਸੁਖਮ ਮੈਂ ਜਾਣਿਆ ਸਥੂਲ

ਰਾਤ ਦਾਸ ਕੋ ਸਭ ਸੋਝੀ ਪਰਾਇ ਸਗਲ ਸੰਗ ਆਤਮ ਉਦਾਸ ਐਸੀ ਜੁਗਤ ਨਾਨਕ ਰਾਮਦਾਸ ਪ੍ਰਭ ਕੀ ਆਗਿਆ ਆਤਮ ਇਹ ਤਾਵੈ ਜੀਵਨ ਮੁਕਤ ਸਉ ਗਹਾਵੈ

ਰਾਜਾਨ ਜੋ ਵਰਤਾਏ ਸਾਈ ਜੁਗਤ ਨਾਨਕ ਪੁਰ ਕਹੀਏ ਜੀਵਨ ਮੁਕਤ ਪਾਰ ਬ੍ਰਹਮ ਕੇ ਸਗਲੇ ਠਾਉ ਜਿਤ ਜਿਤ ਕਰ ਰਾਖੇ ਤੈ ਸਾਧ ਨਾਉ ਆਪੇ ਕਰਨ ਕਰਾਮਨ ਜੋਗ ਪ੍ਰਭਾ ਵੈ ਸੁਫਨ ਹੋਗ ਪਸਰ ਆਪ ਆਨੰਤ ਤਰੰਗ ਲਖੇ ਨਾ ਜਾਹੇ ਪਾਰ ਬ੍ਰਹਮ ਕੇ ਰੰਗ ਜੈਸੀ ਮਤ ਦੇ ਤੈਸਾ ਪ੍ਰਕਾਸ਼

ਰਚਨਾ ਪਰਬਰਾਚੀ ਬਾਬਿਦ ਅਨਕ ਪ੍ਰਕਾਰ ਅਸ਼ਟਪਦੀ ਕਈ ਕੋਟ ਹੋਏ ਪੂਜਾਰੀ ਕਈ ਕੋਟ ਆਚਾਰ ਵਿਵਹਾਰੀ ਕਈ ਕੋਟ ਭਏ ਤੀਰਥਵਾਸੀ ਕਈ ਕੋਟ ਬਨ ਭਰਮੇ ਉਦਾਸੀ ਕਈ ਕੋਟ ਵੇਦ ਕੇ ਸਰੋਤੇ ਕਈ ਕੋਟ ਤਪੀਸਰ ਹੋਤੇ ਕਈ ਕੋਟ ਆਤਮ ਧਿਆਨ ਧਾਰੇ ਕਈ ਕੋਟ ਕਬ ਕਾ ਵਿਚਾਰੇ ਕਈ ਕੋਟ ਨਪਤਨ ਨਾਮ ਧਿਆਵੇ ਨਾਨਕ ਕਰਤੇ ਕੰਤ ਨ ਪਾਵੇ ਕਈ ਕੋਟ ਭਏ ਅਭਿਮਾਨੀ ਕਈ ਕੋਟ ਅੰਧ ਗਿਆਨੀ ਕਈ ਕੋਟ ਕਿਰਪਨ ਕਠੋਰ ਕਈ ਕੋਟ ਅਭੇ ਗਿਆ ਆਤਮ ਨੇ ਕੋਰ ਕਈ ਕੋਟ ਪਰ ਦਰਬ ਕੋ ਹਿਰੇ ਕਈ ਕੋਟ ਪਰ ਦੁਖ ਨਾ ਕਰੇ ਕਈ ਕੋਟ ਮਾਇਆ ਸਰਮਾਹੇ ਕਈ ਕੋਟ ਪ੍ਰਦੇਸ਼ ਪਰਮਾਹੇ ਜਿਤ ਜਿਤ ਲਾਭੋ ਤਿਤ ਤਿਤ ਲਗਨਾ ਨਾਨਕ ਕਰਤੇ ਕੀ ਜਾਣੇ ਕਰਤਾ ਰਚਨਾ ਕਈ ਕੋਟ ਸਿੱਧ ਜਤੀ ਜੋਗੀ ਕਈ ਕੋਟ ਰਾਜ ਅਰਥ ਭੋਗੀ ਕਈ ਕੋਟ ਪੰਖੀ ਸਰਬ ਉਪਾਏ ਕਈ ਕੋਟ ਪਾਥਰ ਬ੍ਰਿਖਨ ਬਜਾਏ ਕਈ ਕੋਟ ਪਵਨ ਪਾਣੀ ਬਹਿ ਸੰਦਰ ਕਈ ਕੋਟ ਦੇਸ ਭੂਮੰਡਲ ਕਈ ਕੋਟ ਸਸੀਅਰ ਸੂਰ ਨਖਿਅਤਰ ਕਈ ਕੋਟ ਦੇਵ ਦਾਨਵ ਇੰਦਰ ਸਿਰ ਛਤਰ ਸਗਲ ਸਮੱਗਰੀ ਆਪਣਾ ਸੂਤ ਧਾਰੇ ਨਾਨਕ ਜੇ ਜਿਸ ਭਾਵ ਹੈ ਤਿਸ ਤਿਸ ਨਿਸਤਾਰੇ ਕਈ ਕੋਟ ਰਾਜ ਸਥਾਮ ਸਾਤ ਕਈ ਕੋਟ ਵੇਦ ਪ੍ਰਾਣ ਸਿਮਰਤਰ ਸ਼ਾਸਤ ਕਈ ਕੋਟ ਕੀ ਰਤਨ ਸਮੁੰਦ ਕਈ ਕੋਟ ਨਾਰਾ ਪ੍ਰਕਾਰ ਜੰਦ ਕਈ ਕੋਟ ਕੀਏ ਚਿਰ ਜੀਵੇ ਕਈ ਕੋਟ ਕਈ ਕੋਟ ਗਿਰੀ ਮੇਰ ਸਵਰਨ ਥੀਵੇ ਕਈ ਕੋਟ ਜਖੇ ਕਿਨਰ ਵਿਸਾਜ ਕਈ ਕੋਟ ਭੂਤ ਪਰੇ ਸੂਗਰ ਮਿਰ ਗਾਜ ਸਭ ਤੇ ਨੇਰਾਇ ਸਭੂ ਤੇ ਦੂਰ ਨਾਨਕਾ ਅਲਿਪ ਤਰਿਆ ਭਰਭੂਲ ਨਾਨਕ ਆਪ ਅਲਪ ਤਰਿਆ ਭਰਪੂਰ ਕਈ ਕੋਟ ਪਾਤ ਆਲ ਕੇ ਵਾਸੀ ਕਈ ਕੋਟ ਨਰਕ ਸੁਰਗ ਨਿਵਾਸੀ ਕਈ ਕੋਟ ਜਨਮੇ ਜੀਪੇ ਮਰੇ ਕਈ ਕੋਟ ਬਹੁ ਚੂਨੇ ਫਿਰੇ ਕਈ ਕੋਟ ਬੈਠਤ ਹੀ ਖਾਏ ਕਈ ਕੋਟ ਘਾਲੇ ਥਕ ਪਾਹੇ ਕਈ ਕੋਟ ਕੀਏ ਤਲਵੰਤ ਕਈ ਕੋਟ ਮਾਇਆ ਮੈਂ ਚਿੰਦ

ਪਾਸ ਕਈ ਗੁਣ ਤੱਤ ਕੇ ਬੇਤੇ ਸਦਾ ਨਿਹਾਰੇ ਕੋ ਨੇਤਰੇ ਕਈ ਗੁਣ ਨਾਮ ਰਸ ਪੀਵੇ ਅਮਰ ਭਏ ਸਤ ਸਤ ਦੀ ਜੀਵੇ ਕਈ ਗੁਣ ਨਾਮ ਗੁਣ ਗਾਵੇ ਆਤਮ ਰਸ ਸੁਖ ਸਹਿ ਸਮਾਵੇ ਆਪਣੇ ਜਨ ਕੋ ਸਾ ਸਾ ਸਮਾਰੇ ਨਾਨਕ ਕੋਏ ਪਰਮੇਸ਼ਰ ਕੇ ਪਿਆਰੇ ਸਲੋਕ ਕਰਨ ਕਾਰਨ ਪ੍ਰਭ ਏਕ ਹੈ ਦੂਸਰ ਨਾਹੀ ਕੋਏ ਨਾਨਕ ਤੁਸ ਬਲਿਹਾਰ ਨੈ ਜਲ ਥਲ ਮਈਅਲ ਸੋਏ ਅਸ਼ਟਪਦੀ ਕਰਨ ਗਰਾਮਨ ਕਰਨੇ ਜੋਗ ਜੋ ਤਿਸ ਭਾਵੇ ਸੋਈ ਹੋਗ ਖਿਨਮੈ ਥਾ ਪੁਥਾਪਨ ਹਾਰਾ ਅੰਤ ਨਹੀਂ ਕਿਛ ਪਾਰਾ ਵਾਰਾ ਹੁਕਮੇ ਧਾਰਾ ਤਰ ਰਹਾਵੈ ਹੁਕਮੇ ਉਪਜੈ ਹੁਕਮ ਸਮਾਵੇ ਹੁਕਮੇ ਊਹ ਚਨੀਜ ਵਿਵਹਾਰ ਹੁਕਮੇ ਰੰਗ ਵਰਕਾਰ ਕਰ ਕਰ ਦੇਖੇ ਆਪਣੀ ਵਡਿਆਈ ਨਾਨਕ ਸਮੈ ਰਿਹਾ ਸਮਾਈ ਪ੍ਰਭਾਵੈ ਮਨੁਖਤ ਪਾਵੈ ਪ੍ਰਭਾਵੈ ਤਾਂ ਪਾਥਰ ਤਰਾਵੈ ਪ੍ਰਭਾਵਿਨ ਸਾਸ ਤੇ ਰਾਖੇ ਪ੍ਰਭਾਵੈ ਤਾਂ ਹਰ ਗੁਣ ਭਾਖੈ ਪ੍ਰਭਾਵੈ ਤਾਂ ਪਥ ਸੁਧਾਰਿਆ

ਇਸਕੇ ਹਾਥ ਹੋਏ ਤਾਂ ਸਭ ਕਿਛਲੇ ਜੋਤ ਸੁਭਾਵੇ ਸੋਈ ਕਰੇ। ਅਨ ਜਾਣਦ ਵਿਖਿਆ ਮੈਂ ਰਚੇ ਜੇ ਜਾਣਤ ਆਪਣਾ ਬਚੇ ਭਰਮੇ ਭੁੱਲਾ ਦੈ ਦਸਤਾਵੇ ਨਿਮਖ ਮਾਹੇ ਚਾਰ ਖੁੰਡ ਫਿਰੇ ਆਵੇ। ਕਰ ਕਿਰਪਾ ਜੇ ਸਭਨੀ ਭਗਤ ਦੇ ਨਾਨਕ ਤੇ ਜਨਨਾਮ ਮਿਲੈ ਖਿਨ ਮੈਂ ਨੀਚ ਕੀਟ ਕਾ ਰਾਜ ਪਾਰ ਬ੍ਰਹਮ ਗਰੀਬ ਨਿਵਾਜ। ਜਾ ਕਾ ਦ੍ਰਿਸ਼ ਕਸ਼ੂ ਨਾ ਆਵੇ ਤਿਸ ਤਤਕਾਲ ਦੈ ਤਿਸ ਪ੍ਰਗਟਾਵੇ ਜਾ ਕੋ ਆਪਣੀ ਕਰੈ ਬਖਸੀਸ ਤਾ ਕਾ ਲੇਖਾ ਨਾ ਗਨਾ ਜਗਦੀਸ। ਜੀਓ ਬਿਨ ਸਭ ਤਿਸਕੀ ਰਾਸ ਘਟਗੜ ਪੂਰਨ ਬ੍ਰਹਮ ਪ੍ਰਕਾਸ਼ ਆਪਣੀ ਬਣਤਾ ਬਣਾਈ ਨਾਨਕ ਜੀਵੈ ਦੇਖ ਬੜਾਈ ਇਸਕਾ ਬਾਲ ਨਾ ਇਸਹਾਤ ਕਰਨ ਕਰਾਵਨ ਸਰਬ ਕੋ ਨਾਥ। ਆਗਿਆਕਾਰੀ ਬਪੁਰਾ ਜੀਓ ਜੋ ਤਿਸ ਭਾਵੇ ਸੋਈ ਪੰਥੀਓ ਕਬੂ ਊਚ ਨੀਚ ਮੈਂ ਵਸੈ ਕਬੂ ਸੋ ਖਰ ਖਰੰਗ ਹਸਾ ਕਬੂ ਨਿੰਦ ਚਿੰਦ ਵਿਵਹਾਰ ਕਬੂ ਊਬ ਆਕਾਸ਼ ਪਿਆਲ ਕਬੂ ਬੇਤਾ ਬ੍ਰਹਮ ਵਿਚਾਰ ਨਾਨਕਾ ਮਿਲਾ ਮਨਹਾਰ ਕਬੂ ਨਿਰਤ ਕਰੈ ਬਾਭਾਤ ਕਬੂ ਸੋਏ ਰਹਿ ਦਿਨ ਰਾਤ ਕਬੂ ਮਹਾਂਕ੍ਰੋਧ ਬਿਖਰਾਲ ਕਬੂ ਸਰਬ ਕੀ ਹੋਤ ਰਵਾਲ ਕਬੂ ਹੋਏ ਬਹੇ ਬੜ ਰਾਜਾ ਕਬੂ ਵਿਖਾਰੀ ਨੀਚ ਖਾ ਸਾਜਾ ਕਬੂ ਆਪ ਕੀਰਤ ਮੈਂ ਆਵੈ ਕਬੂ ਭਲਾ ਭਲਾ ਕਹਾਵੈ ਜੋ ਪਰਵ ਰਾਖੈ ਤਵੀ ਰਾਹੈ ਗੁਰਪ੍ਰਸਾਦ ਨਾਨਕ ਸੱਚ ਕਹੈ ਕਬੂ ਹੋਏ ਪੰਡਿਤ ਕਰੇ ਬਖਿਆਨ ਕਬੂ ਮੋਨ ਧਾਰੀ ਲਾਵੇ ਧਿਆਨ ਕਬੂ ਤਾੜ ਤੀਰਥ ਸ਼ਨਾਨ ਕਬੂ ਸਾਧਕ ਮੁਖ ਗਿਆਨ ਕਬੂ ਕੀਟ ਹਸਤ ਪਤੰਗ ਹੋਏ ਜੀਆ ਅਨਕ ਜੋਨ ਭਰਮੈ ਭਰਮੀਆ ਨਾਨਾ ਰੂਪ ਜੋ ਸਵਾਂਗੀ ਦਿਖਾਵੇ ਜੋ ਪ੍ਰਭਾਵਿਤ ਮੈਂ ਨਚਾਵੇ ਜੋ ਤਿਸ ਭਾਵੇ ਸੋਈ ਹੋਏ ਨਾਨਕ ਦੂਜਾ ਅਵਰ ਨ ਕੋਏ ਕਬੂ ਸਾ ਸੰਗਤ ਤੇ ਪਾਵੇ ਉਸ ਸਥਾਨ ਤੇ ਬਾਹਰ ਨਾ ਆਵੇ ਅੰਤਰ ਹੋਏ ਗਿਆਨ ਪ੍ਰਗਾਸ ਉਸ ਸਥਾਨ ਕਾ ਨਹੀਂ ਵਿਨਾਸ਼ ਪੰਥਨ ਨਾਮ ਅਰਤੇ ਕਰੰਗ ਸਦਾ ਬਸੇ ਪਾਰ ਬ੍ਰਹਮ ਕੈ ਸੰਗ ਜਿਉਂ ਜਲ ਮੈਂ ਜਲ ਆਏ ਖਟਾਨਾ ਤਿਉਂ ਜੋਤੀ ਸੰਗ ਜੋਤ ਸਮਾਨਾ ਮਿਟ ਗਏ ਗਵਨ ਪਾਏ ਬਿਸਰਾਮ ਨਾਨਕ ਪ੍ਰਭ ਕੈ ਸਤਿਗੁਰਬਾਨ ਸਲੋਕ ਸੁਖੀ ਬਸੈ ਮਸਕੀਨੀ ਆਇਆ ਬਨਿਵਾਰ ਤਰੇ ਵੱਡੇ ਵੱਡੇ ਅਹੰਕਾਰੀ ਆ ਨਾਨਕ ਗਰਭ ਕਰੇ ਅਸ਼ਟਪਦੀ ਜਿਸਕੇ ਅੰਦਰ ਰਾਜ ਅਭਿਮਾਨ ਸੋ ਨਰਕ ਪਾਤੀ ਉਪਸਵਾਨ ਜੋ ਜਾਣੇ ਮੈਂ ਜੋ ਬਲਵੰਤ ਸੋਹਬਤ ਵਿਸ਼ਟਾ ਕਾ ਜੰਤ ਆਪਸ ਕੋ ਕਰਮੰਦ ਕਹਾਵੇ ਜਨਮ ਮਰੈ ਬਹੁ ਜੋਨ ਪ੍ਰਭਾਵੈ ਧਨ ਭੂਮਿਕਾ ਜੋ ਕਰੇ ਗੁਮਾਨ ਸੋ ਮੂਰਖੰਦਾ ਅਗਿਆਨ।

ਸਤਸਬ ਕੀਨਾ ਕੋਟ ਮਧੇ ਕਿਨੇ ਬਿਰਲਾ ਛੀਨਾ ਭਲਾ ਭਲਾ ਭਲਾ ਤੇਰਾ ਰੂਪ ਆਤ ਸੁੰਦਰ ਆਪਾਰ ਅਨੂਪ ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ ਖੜਗੜ ਸੁਣੀ ਸਰਾਵਨ ਬਖਿਆਨੀ ਪਵਿੱਤਰ ਪਵਿੱਤਰ।

ਸੰਤ ਭਾਵੇ ਤਲੇ ਉਭਾਰ ਸੰਗਾ ਦੁਖੀ ਐਉ ਮਿਲ ਲਾਏ ਜਲ ਵੀ ਹੁਣ ਮਛਲੀ ਤੜਫੜਾਏ ਸੰਗਾ ਦੁਖੀ ਭੁੱਖਾ ਨਹੀਂ ਰਾਜਾ ਜੋ ਪਾਵਕ ਇੰਦਰ ਨਹੀਂ ਧਰਾਵੇ ਸੰਗਾ ਦੁਖੀ ਛੁਟੇ ਅਕੇਲਾ ਜੋ ਬਵਾੜ ਦਿਲ ਖੇਤ ਮਾਹੇ ਦੁਹੇਲਾ ਸੰਗਾ ਦੁਖੀ ਧਰਮ ਤੇ ਰਹਿਤ ਸੰਗਾ ਦੁਖੀ ਸਦਮਿਤਿਆ ਕਹਿਤ ਗਿਰਤ ਨੰਦਕਾ ਤੁਰਹੀ ਭਇਆ ਨਾਨਕ ਜੋ ਤਿਸ ਭਾਵੇ ਸੋਈ ਥਿਆ ਸੰਗਾ ਦੁਖੀ ਬਿਗੜੂ ਪਏ ਜਾਏ ਸੰਗੇ ਦੁਖੀ ਕੋ ਦਰਗਾਹ ਮਿਲਾ ਸਜਾਏ ਸੰਗਾ ਦੁਖੀ ਸਦਾ ਸਹਿਕਾਈ ਆਏ ਸੰਗਾ ਦੁਖੀ ਨਾ ਮਰਾਏ ਨਾ ਜੀਵਾਈ ਆਏ ਸੰਗੇ ਦੁਖੀ ਕੀ ਪਚਾਏ ਨਾ ਆਸਾ ਸੰਗਾ ਦੁਖੀ ਉੱਠ ਚਲਾਏ ਨਿਰਾਸਾ ਸੰਦਕਾਇ ਦੁਖ ਨਾ ਦ੍ਰਿਸ਼ਟਾਏ ਕੋਈ ਜੈਸਾ ਭਾਵੇ ਤੈਸਾ ਕੋਈ ਹੋਏ ਪਿਆ ਕਿਰਤਨ ਮਿੱਟਾਏ ਕੋਈ ਨਾਨਕ ਜਾਨਾ ਹੈ ਸੱਚਾ ਸੋਏ ਸਭ ਕੱਟ

ਸਾਨੂੰ ਤੇ ਸੁਖੀ ਇੱਕੋ ਇੱਕ ਪਛਾਣੇ ਤੁਕੀ ਉਹ ਸੋਚੀ ਜਾਂਦਾ ਹੈ। ਨਾਮ ਸੰਗ ਜਿਸਕਾ ਮਨ ਮਾਨਿਆ ਨਾਨਕ ਤਿਨੇ ਨਿਰੰਜਨ ਜਾਣਿਆ, ਗੁਰਪ੍ਰਸਾਦ ਆਪਣੇ ਆਪ ਸੁਚਾ ਹੈ ਜਿਸਕੀ ਜਾਨੋ ਦਰਸ਼ਨਾ ਬੁਝੈ, ਸਾਧ ਸੰਗ ਹਰ ਹਰ ਜਸ ਕਹਿਤ, ਸਰਬ ਰੋਗ ਤੇ ਹਰਜਨ ਰਹਿਤ, ਅੰਜਨ ਕੀਰਤਨ ਕੇਵਲ ਬਖਿਆਨ, ਗ੍ਰਸਤ ਮੈਂ ਸੋਈ ਨਿਰਵਾਨ, ਇਹ ਉਪਰ ਜਿਸਨ ਕੀ ਆਸਾ ਤਿਸਕੀ ਕਟਿਆ।

ਉਦਤ ਸੋਦਾ ਸਿੱਜਿਆ ਗੁਰਪ੍ਰਸਾਦ ਤਸਾ ਪੁੱਜਿਆ ਜਬ ਦੇਖੋ ਤਬ ਸਭ ਕੁਛ ਮੂਲ ਨਾਨਕ ਸੋ ਸੂਖਮ ਸੋਈ ਅਸਤੂਲ ਨਾ ਕਿ ਜਨਮੈ ਨਾ ਕਿਛ ਮਰੇ ਆਪਨ ਚਲਤ ਆਪੀ ਕਰੇ ਆਪਨ ਜਾਮਨ ਦ੍ਰਿਸ਼ਟਾ ਦ੍ਰਿਸ਼ਟਾ ਗਿਆਕਾਰੀ ਧਾਰੀ ਸਭ ਦ੍ਰਿਸ਼ਟ ਆਪੇ ਆਪ ਸਕਲ ਮੈਂ ਆਪ ਅਨੰਗ ਜੁਗਤ ਰਾਜ ਥਾਪ ਉਥਾਪ ਵਿਨਾਸ਼ੀ ਨਾ ਕਿਛ ਖੰਡ ਧਾਰਨ ਧਾਰਿਓ ਬ੍ਰਹਿਮੰਡ ਅਲਖ ਅਪੇ ਪੁਰਖ ਪ੍ਰਤਾਪ ਆਪ ਜਪਾਇਤਾ ਨਾਨਕ ਜਾਪ ਜਨ ਪ੍ਰਭਜਾਤਾ ਸੋ ਸੋਭਾ ਬੰਧ ਸਕਲ ਸੰਸਾਰ ਦੁਰੈ ਤਨਮੰਤ ਪ੍ਰਭ ਕੇ ਸੇਵਕ ਸਗਲ ਉਦਾਹਰਨ ਪ੍ਰਭ ਕੇ ਸੇਵਕ ਦੂਖ ਵਿਸਾਰ ਨਾਪੇ ਮੇਲ ਲਏ ਕਿਰਪਾਲ ਗੁਰਗਾ ਸ਼ਬ ਜਪੈ ਨਿਹਾਲ ਉਨਕੀ ਸੇਵਾ ਸੋਈ ਲਾਗੈ ਸੁਨੂੰ ਕਿਰਪਾ ਕਰੇ ਬਟਭਾਗੇ ਨਾਮ ਜਪਤ ਪਾਵੈ ਬਿਸਰਾਬ ਨਾਨਕ ਤਿਨ ਪੁਰਖਾ ਊਤਮ ਕਰਮਾਨ ਜੋ ਕਿਛ ਕਰੈ ਸੋ ਪ੍ਰਭ ਕੈ ਰੰਗ ਸਦਾ ਸਦਾ ਬਸੈ ਹਰ ਸੰਗ ਸਹਿ ਸੁਭਾਏ ਹੋਵੈ ਸੋਏ ਕਰਨੇ ਹਾਰ ਪਛਾਣੈ ਸੋਏ ਪ੍ਰਭ ਕਾ ਕੀਆ ਜਨ ਮੀਠ ਲਗਾਨਾ ਜੈਸਾ ਸਾ ਤੈਸਾ ਦ੍ਰਿਸ਼ਟਾਨਾ ਜਿਸ ਤੇ ਉਪਜੈ ਤਸਮਾਹੇ ਸਮਾਏ ਉਹ ਸੁਖ ਨਿਧਾਨ ਉਹਨੂੰ ਬਣਿਆਏ

ਬਿਨਾ ਕਹਿ ਧਾਵੈ। ਜੇ ਕੋ ਹੋਏ ਬਹੇ ਦਾਤਾਰ, ਤਿਸ ਦੇਨ ਹਾਰ ਜਾਨੇ ਗਾਵਾਰ। ਜਿਸ ਗੁਰਪ੍ਰਸਾਦ ਟੁੱਟੇ ਹਉ ਰੋਗ, ਨਾਨਕ ਸੋ ਜਨ ਸਦਾ ਅਰੋਗ। ਜੋ ਮੰਦਰ ਕੋ ਥਾਮੇ ਥਮਨ, ਤਿਉਂ ਗੁਰ ਕਾ ਸ਼ਬਦ ਮੰਨਿਆ ਸਮਨ। ਜੋ ਪਾਖਾਣ ਨਾਭ ਚੜ੍ਹ ਤਰੇ, ਪ੍ਰਾਣੀ ਗੁਰ ਚਰਨ ਲਗਤ ਨਿਸਤਰਾ। ਜੋ ਅੰਧਕਾਰ ਦੀਪਕ ਪ੍ਰਕਾਸ਼, ਗੁਰ ਦਰਸ਼ਨ ਦੇਖ ਮਨ ਹੋਏ।

ਸੁਖ ਪ੍ਰਭ ਦੇਵਨਹਾਰ ਅਮਰ ਤਿਆਗ ਤੂੰ ਦਸੇ ਜਿਤਾਰ ਜੋ ਕੁਛ ਕਰੇ ਸੋਈ ਸੁਖ ਮਾਨ ਭੁੱਲਾ ਗਾਹੇ ਫਿਰੇ ਅਜਾਨ ਕੌਣ ਬਸਤਾਈ ਤੇਰਾ ਸੰਗ ਲਪਟਾ ਰਹੇ ਰਸ ਲੋਭੀ ਪਤੰਗ ਰਾਮ ਨਾਮ ਜਪ ਹਿਰਦੇ ਮਾਹੇ ਨਾਨਕ ਪਤ ਸਿੱਧੀ ਕਰ ਜਾਏ ਸੁਖਰ ਕੁਲੈਨ ਤੂੰ ਆਇਆ ਰਾਮ ਨਾਮ ਸੰਤਨ ਘਰ ਪਾਇਆ ਤਜ ਮਾਨ ਲਿਓ ਮਨ ਬੋਰ ਰਾਮ ਨਾਮ ਹਿਰਦੈ ਮੈਂ ਤੋ ਲਾਦ ਖੇ ਬਸੰਤੇ ਸੰਚਾਲ ਅਮਰ ਤਿਆਗ ਵਿਖਿਆ ਜੰਜਾਲ ਧੰਨ ਧੰਨ ਕਹਿ ਸਭ ਗੋਏ ਮਕੂਚਲ ਹਰ ਦੁਰਗੇ ਸੋਏ ਏ ਵਾ ਪਾਰ ਬਿਰਲਾ ਵਾ ਪਾਰੇ ਨਾਨਕ ਤਾਗੇ ਸਤਿਬਲੇ ਹਾਰ ਚਰਨ ਸਾਧ ਗੇ ਧੋਏ ਧੋਏ ਪੀ ਅਰਬ ਸਾਧੁ ਕਪਨਾ ਜੀਵ ਸਾਧ ਕੀ ਧੂਰ ਕਰੋ ਇਸ਼ਨਾਨ ਸਾਧੁ ਪ੍ਰਜਾਈਏ ਕੁਰਬਾਨ ਸਾਧ ਸੇਵਾ ਵਡਭਾ ਕੀ ਪਾਈਏ ਸਾਧ ਸੰਗਰ ਕੀਰਤਨ ਗਾਈਏ ਅਨਕ ਵਿਗੰਦੇ ਸਾਧੂ ਰਾਖੇ ਹਰ ਗੁਣ ਗਾਏ ਅੰਮ੍ਰਿਤ ਰਸ ਚਖੈ ਓੜ ਗਹੀ ਸੰਦੇ ਦਰ ਆਇਆ ਸਰਬ ਸੁਖ ਨਾਨਕ ਤੇ ਪਾਇਆ ਮ੍ਰਿਤ ਕਉ ਜੀਵਾਰਣ ਹਾਰ ਭੁਖੇ ਗੋ ਦੇਵ ਆਧਾਰ ਸਰਬਨਿਧਾਨ ਜਾ ਕੀ ਦ੍ਰਿਸ਼ਟੀ ਬਾਹੇ ਪ੍ਰਭੂ ਲਿਖੇ ਕਾ ਲੈਣਾ ਪਾਏ ਸਭ ਕੀ ਤਿਸਕਾ ਕਰਨੇ ਜੋ ਤਿਸ ਬਿਨ ਦੂਸਰ ਹੋਵਾ ਨਾ ਹੋਗ ਜਪ ਜਨ ਸਦਾ ਸਦਾ ਦਿਨ ਰਹਿਣੀ ਸਭ ਤੇ ਉੱਚ ਨਿਰਮਲ ਇਹ ਕਰਨੀ ਕਰ ਕਿਰਪਾ ਸਿਖੋ ਰਾਮ ਦੀਆ ਨਾਨਕ ਸੋ ਜਨ ਨਿਰਮਲ ਥੀਆ ਜਾ ਕੇ ਮਨ ਗੁਰ ਕੀ ਪ੍ਰਤੀਤ ਤਿਜਨ ਆਵੇ ਹਰ ਪ੍ਰਭ ਚੀਤ ਭਗਤ ਭਗਤ ਸੁਣੀਏ ਤੇ ਲੋਏ ਜਾ ਕੇ ਹਿਰਦੈ ਇੱਕ ਹੋਏ ਸੱਚ ਕਰਨੀ ਸੱਚ ਤਾਂ ਕੀ ਰਹਿ ਸੱਚ ਹਿਰਦੇ ਸਦਮੂਹ ਕਹਿ ਸਾਚੀ ਦ੍ਰਿ ਸਾਚਾ ਆਕਾਰ ਸੱਚ ਵਰਤੇ ਸਾਚਾ ਪਾਸਾਰ ਪਾਰ ਬ੍ਰਹਮ ਜਨ ਸੱਚ ਸੱਚ ਕਰ ਜਾਤਾ ਨਾਨਕ ਸੋਜਨ ਸੱਚ ਸਮਾਤਾ ਸਲੋਕ ਰੂਪਨਾ ਰੇਖਨਾ ਰੰਗ ਕੇਸ਼ ਤ੍ਰਿਗੁਣ ਤੇ ਪ੍ਰਭਿੰਨ ਸੇ ਬੁਝਾਏ ਨਾਨਕਾ ਜਿਸੋ ਵੈ ਸੋ ਪ੍ਰਸੰਨ ਅਸ਼ਟਪਦੀ ਅਵਿਨਾਸੀ ਬ੍ਰਹਮਨ ਮੈਂ ਰਾਖ ਮਾਨੂ ਕੀ ਤੂੰ ਪ੍ਰੀਤ ਤਿਆਗ ਤਿਸਤੈ ਪਰਾਈ ਕਿਸ਼ ਕੋਏ ਸਰਬ ਨਿਰੰਤਰ ਏਕੋ ਸੋ ਆਪੇ ਬੀਨਾ ਆਪੇ ਦਾਨਾ ਗਹਿਰ ਗੰਭੀਰ ਗੀਰ ਸੁਜਾਨਾ ਪਾਰ ਬ੍ਰਹਮ ਪਰਮੇਸ਼ਰ ਗੋਬਿੰਦ ਕਿਰਪਾ ਨਿਧਾਨ ਦਿਆਲ ਬਖਸ਼ੰਦ ਸਾਹ ਤੇਰੇ ਕੀ ਚਰਣੀ ਪਾਉ ਨਾਨਕ ਮੰਦ ਇਹ ਅੰਦਰਾਉ ਮਨਸਾ ਪੂਰਨ ਸਰਨਾ ਜੋਗ ਜੋ ਕਿਰ ਪਾਇਆ ਸੋਈ ਹੋਗ ਹਰਨ ਪਰਨ ਜਾਕਾ ਨੇਤਰ ਪੁਰ ਤਿਸਕਾ ਮੰਤਰਨਾ ਜਾਨੇ ਹੋਰ ਅਣਧਰੂਪ ਮੰਗਲ ਸਤ ਜਾ ਕੇ ਸਰਬ ਥੋਕ ਸੁਣੀਏ ਘਰ ਤਾਂ ਕਹਿ ਰਾਜ ਮੈਂ ਰਾਜ ਯੋਗ ਮੈਂ ਜੋਗੀ ਤਬ ਮੈਂ ਤਪੀਸਰ ਗ੍ਰਸਤ ਮੈਂ ਭੋਗੀ ਧਿਆਏ ਧਿਆਏ ਭਗਤਾਂ ਸੁਖ ਪਾਇਆ ਨਾਨਕ ਤਿਸ ਪੁਰਖਾ ਕਿਰੇ ਅੰਤਰਾਂ ਪਾਇਆ ਜਾ ਕੀ ਲੀਲਾ ਕੀ ਬਿਦਨਾਹੇ ਸਗਲ ਦੇਵ ਹਾਰੇ ਅਵਗਾਹੇ ਪਿਤਾ ਕਾ ਜਨਮ ਕੇ ਜਾਣੇ ਭੂਤ ਸਗਲ ਬਰੋਈ ਆਪਣਾ ਸੂਤ ਸਮਤ ਗਿਆਨ ਧਿਆਨ ਜਿੰਦੇ ਜਨਦਾਸ ਨਾਮ ਧਿਆਵੇ ਸੇ ਤੇ ਗੁਣ ਮੈਂ ਜਾਗੋ ਪ੍ਰਭਾਏ ਜਨਮ ਮਰੈ ਫਿਰ ਆਵੈ ਜਾਏ ਊਚ ਨੀਚ ਦਿਸਕੇ ਸਾਂ ਜੈਸਾ ਜਨਾਵੈ ਤੈਸਾ ਨਾਨਕ ਜਾਨ ਨਾਨਾ ਰੂਪ ਨਾਨਾ ਜਾ ਕੇ ਰੰਗ ਨਾਨਾ ਭੇਖ ਕਰੇ ਇੱਕ ਰੰਗ ਨਾਨਾ ਵਿਦ ਗੁਣੋਂ ਵਿਸਤਾਰ ਪ੍ਰਭ ਬਨਾਸੀ ਇੱਕ ਅੰਕਾਰ ਨਾਨਾ ਚਲਤ ਕਰੇ ਖਿਰ ਮਾਹੇ ਪੂਰ ਪੂਰਨ ਸਮਠਾਏ ਨਾਨਾ ਵਿਦਗਰ ਬਣਤ ਬਣਾਈ ਆਪਣੀ ਕੀਮਤ ਆਪੇ ਬਾਈ ਸਭ ਗੜ ਦਿਸਕੇ ਸਭ ਦਿਸਕੇ ਠਾਉ ਜਪ ਜਪ ਜੀਵੈ ਨਾਨਕ ਹਰ ਨਾਉ ਨਾਮ ਕੇ ਧਾਰੇ ਸਗਲੇ ਜੰਦ ਨਾਮ ਕੇ ਧਾਰੇ ਖੰਡ ਬ੍ਰਹਿਮੰਡ ਨਾਮ ਕੇ ਧਾਰੇ ਸਿਮਰਤ ਵੇਦ ਪੁਰਾਣ ਨਾਮ ਕੇ ਧਾਰੇ ਸੁਣਨ ਗਿਆਨ ਧਿਆਨ ਨਾਮ ਕੇ ਧਾਰੇ ਆਗਾਸ ਪਾਤਾਲ ਨਾਮ ਕੇ ਧਾਰੇ ਸਗਲ ਆਕਾਰ ਨਾਮ ਕੇ ਧਾਰੇ ਪੁਰੀਆਂ ਸਭ ਭਮ ਨਾਮ ਕੇ ਸੰਗ ਦੁਰੇ ਸੁਨ ਸਰਾਵਨ ਕਰ ਕਿਰਪਾ ਸਭ ਨੇ ਨਾਮ ਲਾਏ ਨਾਨਕ ਚੌਥੇ ਪਦਮੇ ਸੋ ਜਨ ਗਤ ਪਾਏ ਰੂਪ ਸਤ ਜਾਗਾ ਸਤ ਸਥਾਨ ਪੁਰਖ ਸਤ ਕੇਵਲ ਪ੍ਰਧਾਨ ਕਰਤੂਤ ਸਤ ਸਤ ਜਾ ਕੀ ਬਾਣੀ ਸਤਿਪੁਰਖ ਸਭ ਮਾਹੇ ਸਮਾਣੀ ਸਤ ਕਰਮ ਜਾ ਕੀ ਰਚਨਾ ਸਤ ਮੂਲ ਸਤ ਸਤ ਪਾਤ ਸਤ ਕਰਣੀ ਨਿਰਮਲ ਨਿਰਮਲੀ ਜਿਸੇ ਬੁਝਾਏ ਦੱਸੇ ਸਭ ਭਲੇ ਸਤਨਾਮ ਪ੍ਰਭਗਾ ਸੁਖਦਾਇ ਵਿਸਵਾਸ ਸਤਨਾਨ ਗੁਰ ਤੇ ਪਾਈ ਸਤ ਭਜਨ ਸਾਧੂ ਉਪਦੇਸ ਸਤੇ ਜਨ ਜਾ ਕੈ ਹਿਰਦੈ ਪ੍ਰਵੇਸ਼ ਸਤ ਨਿਰਥ ਬੁਝੇ ਜੇ ਕੋਏ ਨਾਮ ਜਪਤਾ ਕੀ ਗਤ ਹੋਏ ਆਪ ਸਤ ਕੀਆ ਸਭ ਸਾਥੇ ਆਪੇ ਜਾਣੇ ਆਪਣੀ ਮਿਤ ਗਤ ਜਿਸਕੀ ਸਿਠਸੋ ਕਰਨੇ ਹਾਰ ਅਵਰਨਾ ਬੂਝ ਕਰਤ ਵਿਚਾਰ ਕਰਤੇ ਕੀ ਮਿਤ ਨਾ ਜਾਣੇ ਕੀਆ ਨਾਨਕ ਜੋ ਤਿਸ ਭਾਵੇ ਸੋ ਵਰਤੀਆ ਬਿਸਮਨ ਬਿਸਮ ਭਏ ਬਿਸਮਾ ਜਨ ਬੁਝਾ ਤਿਸ ਆਇਆ ਸਵਾਦ ਪ੍ਰਭ ਕੇ ਰੰਗ ਰਾਜਨ ਰਹੇ ਗੁਰ ਕੈ ਬਚਨ ਪਦਾਰਥ ਲਹੇ ਓਏ ਦਾਤੇ ਤੂੰ ਕਾਟਨ ਹਾਰ ਜਾ ਕੇ ਸੰਗ ਤਰਾ ਸੰਸਾਰ ਜਨਕਾ ਸੇਵਕ ਸੋਭਟ ਭਾਗੀ ਜਾ ਅਚਨ ਕੈ ਸੰਗ ਏਕ ਲਿਵ ਲਾਗੀ

ਸੀਪੇ ਸਚ ਅਸ਼ਟਪਦੀ ਚਰਨ ਸਤ ਸਤ ਪ੍ਰਸਨ ਹਾਰ ਪੂਜਾ ਸਾਸਾ ਸੇਵਦਾਰ ਦਰਸ਼ਨ ਸਤ ਸਤ ਵੇਖਣ ਹਾਰ ਨਾਮ ਸਤ ਸਤ ਹਾਵਨ ਹਾਰ ਆਵ ਸਤ ਸਤ ਸਭਧਾਰੀ ਆਪੇ ਗੁਣ ਆਪੇ ਗੁਣਕਾਰੀ ਸ਼ਬਦ ਸਤ ਸਤ ਪ੍ਰਭਗਤਾ ਸੁਰਤ ਸਤ ਸਤ ਜਾ ਸੁਨਤਾ ਬੁਜਨ ਹਾਰ ਕੋ ਸਤ ਸਭ ਹੋਏ ਨਾਨਕ ਸਤ ਸਤ ਪ੍ਰਭ ਸੋਏ ਸਾ ਸਰੂਪ ਹਿਰਦੇ ਜਨ ਮਾਨਿਆ ਕਰਨ ਕਰਾਮ ਦਿਨ ਮੂਲ ਪਛਾਣਿਆ ਜਾ ਕੇ ਹਿਰਦੇ ਵਿਸਵਾਸ ਪ੍ਰਭ ਆਇਆ ਤਤ ਗਿਆਨ ਦਸ ਮਨ ਪ੍ਰਗਟਾਇਆ ਬਹਿਤੇ ਨਿਰਭਉ ਹੋਏ ਬਸਾਨਾ ਜਿਸਦੇ ਬਜਾਤ ਸਮਾਏ ਸਮਾਨਾ ਬਸਤ ਮਾਹਿਲੇ ਬਸਤ ਖਟਾਈ ਤਾਗੋ ਭਿੰਨਾ ਕਹਿ ਨਾ ਜਾਈ ਬੁਜੈ ਬੁਜਨ ਹਾਰ

ਕੋ ਨਾ ਪਹੁੰਚਾਇ। ਪ੍ਰਭ ਕੇ ਸੇਵਕ ਪੂਛਦੇ ਉੱਚੇ ਜੋ ਪ੍ਰਭਨੀ ਸੇਵਾ ਲਾਇਆ, ਨਾਨਕ ਸੋ ਸੇਵਕ ਦੈ ਤੁਸ ਪ੍ਰਗਟਾਇਆ। ਨਿੱਕੀ ਕੀਰੀ ਮੈਂ ਕਲ ਰਾਖੇ ਭਸਮ ਕਰਾਇਆ, ਲਸਕਰ ਕੋਟ ਲਾਖੇ ਜਿਸਕਾ ਸਾਸਨਾ ਕਾਢ ਤੇ ਆਪ ਤਾਕੋ ਰਾਖ ਦੇਖ ਰਹਾਥ। ਮਾਨਸ ਜਤਨ ਕਰਦ ਬਾਪਾਂ, ਤਿਸਕੇ ਕਰਤਾ ਬਿਰਥੇ ਜਾਤ, ਮਾਰੇ ਨਾ ਰਾਖਾ ਵਰਨਾ ਕੋਏ, ਸਰਬ ਜੀਆਂ ਕਾ ਰਾਖਾ ਸੋਹੇ ਕਾਹੇ, ਸੋਚ ਕਰੇ ਰੇ ਪ੍ਰਾਣੀ। ਜਪ ਨਾਨਕ ਪ੍ਰਭ ਰਾਖ ਵਿਡਾਣੀ, ਬਾਰੰਗਾਰ ਬਾਰ ਪ੍ਰਭ ਜਪੀਏ ਬੀ ਅਮਰਤੇ ਮੰਤਨ ਤ੍ਰਿਪਿਆ। ਨਾਮ ਰਤਨ ਜਿਨ ਗੁਰਮੁਖ ਪਾਇਆ, ਤਿਸ ਕਿਸ਼ ਅਵਰਨਾਈ ਦ੍ਰਿਸ਼ਟਾਇਆ, ਨਾਮ ਧਨ ਨਾਮ ਰੂਪ ਰੰਗ ਨਾਮ ਸੁਖਰ ਨਾਮ ਕਾ ਸੰਗ।

ਸਾਰਾ ਸਲੋਕ ਸਤਿਪੁਰਖ ਜੇ ਨ ਜਾਣਿਆ ਸਤਿਗੁਰ ਤਿਸਕਾ ਨਾਉ ਤਿਸਕੈ ਸੰਗ ਸਿਖ ਉਦਰਾਇ ਨਾਨਕ ਹਰ ਗੁਣ ਗਾਓ ਅਸ਼ਟਪਦੀ ਸਤਿਗੁਰ ਸਿੱਖੀ ਕਰਾ ਪ੍ਰਤਪਾਲ ਸੇਵਕ ਗੁਰ ਸਦਾ ਦਯਾਲ ਸੇਖੀ ਗੁਰ ਦੁਰਮਤ ਮੁਨ ਹਰਾ ਗੁਰ ਬਚਨੀ ਹਰ ਨਾਮ ਚਰਾਏ ਸਤਿਗੁਰ ਸਿੱਖੇ ਬੰਧਨ ਘਟਾਏ ਗੁਰ ਕਾ ਸਿੱਖ ਵਿਕਾਰ ਤੇ ਹਟਾਏ ਸਤਿਗੁਰ ਸਿੱਖੋ ਨਾਮ ਧੰਦੇ ਗੁਰਕਾ ਸਿੱਖ ਵਿਭਾਗੀ ਹੇ ਸਤਿਗੁਰ ਸਿੱਖਾ ਹਾਲਤ ਪਲ ਸਵਾਰੇ ਨਾਨਕ ਸਤਿਗੁਰ ਸਿੱਖੋ ਜੀ ਨਾਲ ਸੰਭਾਰ ਗੁਰਕਾ ਗ੍ਰਹਿ ਸੇਵਕ ਜੋ ਰਾਹੈ ਗੁਰ ਕੀ ਆਗਿਆ ਮਨ ਮੈਂ ਸਹਾਇ ਆਪਸ ਕੋ ਕਰ ਕਾਸ਼ ਨਾ ਜਨਾਵੈ ਹਰ ਹਰ ਨਾਮ ਹਿਰਦੈ ਸਤਿ ਜਾਵੈ ਮਨ ਵਿੱਚ ਆਏ ਸਤਿਗੁਰ ਕੇ ਪਾਸ ਉਤ ਸੇਵਕ ਕੇ ਕਾਰਜ ਰਾਹ ਸੇਵਾ ਕਰ ਤੋ ਇਹਨੇ ਕਾਮੀ ਤਿਸਕੋ ਉਤ ਪ੍ਰਾਪ ਸਵਾਮੀ ਆਪਣੀ ਕਿਰਪਾ ਸੇ ਆਪ ਕਰੇ ਨਾਨਕ ਸੋ ਸੇਵਕ ਗੁਰ ਕੀ ਮਤ ਲੇ ਬੀਸ ਬਿਸਵੇ ਗੁਰ ਕਾ ਮਨ ਮਾਨੇ ਸੋ ਸੇਵਕ ਪਰਮੇਸ਼ਰ ਕੀ ਕਤ ਜਾਣੈ ਸੋ ਸਤਿਗੁਰ ਹਿਰਦੈ ਹਰ ਨਾਉ ਅਨਕਬਾਰ ਗੁਰ ਗੋਬਿੰਦ ਜਾਓ ਸਰਬਨਿਧਾਨ ਜੀ ਕਾ ਦਾਤਾ ਆਠ ਪਹਿਰ ਪਾਰ ਬ੍ਰਹਮ ਰੰਗ ਰਾਤਾ ਬ੍ਰਹਮੈ ਜਨ ਜਨਮੈ ਪਾਰ ਬ੍ਰਹਮੇ ਕਿਆ ਆਪਣੇ ਕਛ ਬ੍ਰਹਮ ਸਹਿ ਸਿਆਨ ਬਲੈ ਨਾ ਜਾਈਏ ਨਾਨਕ ਐਸਾ ਗੁਰ ਬਟਪਾਗੀ ਪਾਈਐ ਸਫਲ ਦਰਸ਼ਨ ਪੇਖਤ ਪੁਨੀਤ ਪਰਸਤ ਚਰਨਗਤ ਨਿਰਮਲ ਰੀਤ ਭੇਟ ਸੰਗ ਰਾਮ ਗੁਣ ਰਵੇ ਪਾਰ ਬ੍ਰਹਮ ਕੀ ਦਰਗੇ ਗਵੇ ਸੁਨ ਕਰ ਬਚਨ ਕਰਨ ਆਗਾਨੇ ਮਨ ਸੰਤੋ ਗਾਤਮ ਪਤੀਆਨੇ ਪੂਰਾ ਗੁਰਖਿਓ ਜਾਗਾ ਮੰਤਰ ਅਮਰ ਦਿਸ਼ਟ ਵੇਖੇ ਹੋਏ ਸੰਤ ਗੁਣ ਬਿਆਨ ਕੀਮਤ ਨਹੀਂ ਪਾਏ ਨਾਨਕ ਜਿਸ ਭਾਵ ਤਿਸ ਲਾਏ ਮਿਲਾਏ

ਆਈ ਆਨੰਦ ਭਗਤ ਬੰਦਨ ਕਰਹਿ ਚਰਨ ਕਮਲ ਹਿਰਦੈ ਸਿਮਰੈ ਸਤਿਬਲਿਹਾਰੀ ਸਤਿਗੁਰੁ ਆਪਣੇ ਨਾਨਕ ਜਿਸ ਪ੍ਰਸਾਦ ਹੈ ਸਾ ਪ੍ਰਭ ਜਪਨੇ ਇਹ ਹਰ ਸੁਭਾਵੇ ਜਨ ਕੋਏ ਅੰਮ੍ਰਿਤ ਪੀਵੈ ਅਮਰ ਸੋ ਇਸ ਪੁਰਖਾ ਨਾਹੀ ਕਦੇ ਬਿਨਾ ਜਾ ਕੇ ਮਨ ਪ੍ਰਗਟੇ ਗੁੰਦਾਸ ਆਠ ਭੈਰ ਹਰ ਕਾ ਨਾਮ ਰੇ ਸਚਿਵ ਦੇ ਸੇਵਕ ਦੇ ਮੋਹ ਮਾਇਆ ਕੇ ਸੰਗ ਨਾ ਲੇ ਮਨ ਮੇ ਰਾਖੇ ਹਰ ਰੇ ਗੰਧਕਾਰ ਦੀਪਕ ਵਰਗਾਸੇ ਨਾਨਕ ਭਰਮੋ ਤੁਗ ਤਹਿਤੇ ਨਾਸੇ ਤਪਤ ਮਾਏ ਠਾਂਡ ਵਰਤਾਈ ਅੰਤ ਪਿਆ ਦੁਖ ਨਾਠੇ ਭਾਈ ਜਨ ਮਰਨ ਕੇ ਮਿਟੇ ਅੰਦੇਸੇ ਸਾਧੂ ਕੇ ਪੂਰਨ ਵਦੇਸੇ ਭਾਓ ਜੂਕਾ ਨਿਰਭੋਏ ਵਸੇ ਸਗਲ ਵਿਆਦ ਮੰਤੇ ਖਾ ਨਸੇ ਜਿਸਕਾ ਸਾਧਨ ਕਿਰਪਾ ਧਾਰੀ ਸਾਧ ਸੰਗ ਜਪ ਨਾਮ ਮਰਾਰੀ ਤਿਤ ਪਾਈ ਚੁੱਕੇ ਭ੍ਰਮ ਗਮਨ ਸੁਨ ਨਾਨਕ ਹਰ ਹਰ ਜਸ ਰਮਨ

ਹਰ ਨਾਉ ਸਿਮਰ ਸਿਮਰ ਸਦਾ ਸੁਖ ਪਾਉ ਭਉ ਬਿਨਸਾਇ ਪੂਰਨ ਹੋਏ ਆਸ ਭਗਤ ਪਾਇਆ ਆਤਮ ਪ੍ਰਕਾਸ ਤਿਤਕਰ ਜਾਏ ਬਸਾਏ ਅਬਿਨਾਸੀ ਕਵ ਨਾਨ ਕਾਟੀ ਜਮ ਫਾਸੀ ਤਦ ਵਿਚਾਰ ਕਾਹੈ ਜਨ ਸਾਚਾ ਜਨਮ ਮਰਾਇ ਸੋ ਕਾਚੋ ਕਾਚਾ ਆਵਾ ਗਮਨ ਮਿਟਾਇ ਪ੍ਰਭ ਸੇਵ ਆਪ ਦਿਆ ਸ਼ਰਨ ਗੁਰਦੇਵ ਇਉਂ ਰਤਨ ਜਨਮ ਗਾਓ ਉਧਾਰ ਹਰ ਹਰ ਸਿਮਰ ਪ੍ਰਾਨ ਆਧਾਰ ਅਨੁਗ ਭਾਵਨਾ ਛੁੱਟਣ ਹਾਰੇ ਸਿਮਰਤ ਸਾਸ ਵੇਦ ਵਿਚਾਰੇ ਹਰ ਕੀ ਭਗਤ ਕਰੋ ਮਨ ਲਾਏ ਮਨ ਮੰਚਤ ਨਾਨਕ ਬਲ ਪਾਏ ਸੰਗਨਾ ਚਾਲ ਤੇਰੇ ਧਨਾ ਤੂੰ ਕਿਆ

ਕਹਾਵੋ ਕਮਲ ਛੁਟਕਾਰ ਅਸਸਤੀ ਰਥ ਸਵਾਰੀ ਝੂਠਾ ਧੰਭ ਝੂਠ ਬਾਜ਼ਾਰੀ ਜਿੰਦੀਏ ਤਸ ਬੁਝੇ ਨਾ ਬੇਗਾਨਾ ਨਾਮ ਵਿਸਾਰ ਨਾਨਕ ਪਛਤਾਨਾ ਗੁਰਕੀ ਮਾਤੂ ਲੈ ਇਆਨੇ ਭਗਤ ਬਣਾ ਬਹੁ ਡੂਬੇ ਸਿਆਣੇ ਹਰ ਕੀ ਭਗਤ ਕਰੋ ਮਨ ਮੀਤ ਨਿਰਮਲ ਹੋਏ ਤੁਮਾਰੋ ਅਚੀਤ।

ਗੁਣ ਗਾਓ ਆਨੰਦ ਮੰਤਨ ਜਾਵੇ ਭਗਵੰਤ।

ਨਾਨਕ ਨਾਮ ਰਤੇ ਸੁਖ ਹੋਏ। ਸੇਵਕੀ ਮਨਸਾ ਪੂਰੀ ਪਈ ਸਤਿਗੁਰ ਤੇ ਨਿਰਮਲ ਬਤ ਲਈ ਜਨ ਕੋ ਪ੍ਰਭ ਹੋਇਓ ਦਿਆਲ ਸੇਵਕੀ ਨੂੰ ਸਦਾ ਨਿਹਾਲ। ਬੰਧਨ ਗਾੜ ਮੁਖ ਜਨ ਭਇਆ ਜਨਮ ਮਰਨ ਦੁਖ ਭ੍ਰਮ ਗਇਆ ਸ਼ੁਨੀ ਸਰਦਾ ਸਭ ਪੂਰੀ ਰਬ ਰਿਆ ਸਤਸੰਗ ਹਜੂਰੀ ਜਿਸ ਕਾ ਸਤ ਤਿੰਨ ਲਿਆ ਮਿਲਾਏ ਨਾਨਕ ਭਗਤੀ ਨਾਮ ਸਮਾਏ। ਸੋਗ ਬਿਸਰਾਇਆ ਜੇ ਘਾਲ ਨਾ ਭਾਨੈ ਸੋਗ ਬਿਸਰਾਇਆ ਜੇ ਕੀਆ ਜਾਣੈ ਸੋਗ ਬਿਸਰਾਇਆ ਜਨ ਸਭ ਕੁਛ ਦੀਆ ਸੋਗ ਬਿਸਰਾਇਆ ਜੇ ਜੀਵਨ ਜੀਆ ਸੋਗ ਬਿਸਰਾਇਆ ਜੇ ਅਗਨ ਮੈਂ ਰਾਖੈ ਗੁਰਪ੍ਰਸਾਦ ਕੋ ਬਿਰਲਾ ਲਾਖੈ ਸੋਗ ਬਿਸਰਾਇਆ ਜੇ ਵਿਖਤੇ ਗਾਡਾ ਹੈ ਜਨਮ ਜਨਮ ਕਾ ਟੂਟਾ ਗਾਂਡਾ ਹੈ ਗੁਰਪੁਰਾ ਜਤ ਹੈ ਬੁਝਾਇਆ ਪਰਪਨਾ ਨਾਨਕ ਜਨ ਧਿਆਇਆ ਸਾਜਨ ਸੰਤ ਗੁਰੂ ਏ ਕਾਮਾਨ ਤਿਆਗ ਜਪੋ ਹਰ ਨਾਮ ਸਿਮਰ ਸਿਮਰ ਸਿਮਰ ਸੁਖ ਬਾਬੂ ਆਪ ਜਪੋ ਅਬਰਾ ਨਾਮ ਜਪਾਵੋ ਭਗਤ ਬਾਏ ਤਰਿਆ ਸੰਸਾਰ ਬਿਨ ਭਗਤੀ ਤਨੋ ਸੀਸ਼ਾਰ ਸਰਵ ਕਲਿਆਣ ਸੁਖ ਨਿਧ ਨਾਮ ਬੂਢ ਜਾਤ ਬਾਏ ਵਿਸਰਾਮ ਸਗਲ ਦੂਖਾਵ ਦਨਾਸ ਨਾਨਕ ਨਾਮ ਜਪੋ ਗੁੰਤਾਸ ਉਪਜੀ ਪ੍ਰੀਤ ਪ੍ਰੇਮ ਰਚਾਓ ਮੰਤਰ ਅੰਤਰ ਇਹੀ ਸੁਭਾਓ ਨੇਤਰੋ ਵੇਗ ਦਰਸ ਕੋਏ ਮਨ ਬਿਕਸੈ ਸਾਧ ਚਰਨ ਧੋਏ ਭਗਤ ਜਨਾ ਗਏ ਮੰਤਰ ਰੰਗ ਬਿਰਲਾ ਗੋ ਪਾਵੈ ਸੰਗ ਏਕ ਬਸ ਦੀਜੇ ਕਰਮਯਾ ਗੁਰਪ੍ਰਸਾਦ ਨਾਮ ਜਪ ਲਿਆ ਤਾਂ ਕਿ ਮਾਂ ਕਹੀਂ ਨਾ ਜਾਏ ਨਾਨਕ ਰਿਹਾ ਸਰਬ ਸਮਾਏ ਪ੍ਰਭ ਅਕਸ਼ਾਂਤੀ ਨ ਦਿਆਲ ਭਗਤ ਬਸ਼ਲ ਸਦਾ ਕਿਰਪਾਲ ਅਨਾਥ ਰਾਤ ਗੋਬਿੰਦ ਗੋਪਾਲ ਸਰਬ ਘਟਾਂ ਕਰਤ ਪ੍ਰਤਪਾਲ ਆਦਿ ਪੁਰਕਾਨ ਕਰਤਾਰ ਭਗਤ ਜਨਾ ਕੇ ਪ੍ਰਾਨ ਆਧਾਰ ਜੋ ਜੋ ਜਪੈ ਸੋਏ ਪੁਨੀਤ ਭਗਤ ਪਾਏ ਲਾਭੈ ਮਨ ਹੀਤ ਅਮ ਨਿਰਗੁਨਿਆਰ ਨੀਚਾ ਜਾਨ ਨਾਨਕ ਤੁਮਰੀ ਸਰਨ ਪੁਰਖ ਭਗਵਾਨ ਸਰਬੈ ਕੁੰਠ ਮੁਕਤ ਮੋਖ ਪਾਏ ਏ ਗਨਮ ਖਰਕੇ ਗੁਣ ਗਾਏ ਅਨਕ ਰਾਜ ਭੋਗ ਵਡਿਆਈ ਹਰਕੇ ਨਾਮ ਕੀ ਕਥਾ ਮਨ ਪਾਈ ਬਹੁ ਭੋਜਨ ਗਾ ਬਲ ਸੰਗੀਤ ਰਸਨਾ ਜਪਤੀ ਹਰ ਹਰ ਨੀਤ ਭਲੀ ਸੁਕਰਣੀ ਸੋਭਾ ਤਨ ਮੰਦਿਰ ਦੇ ਬਸੇ ਪੂਰਨ ਗੁਰਮੰਤ ਸਾ

ਸੋਤ ਭਰਮ ਆਪਨ ਕੇ ਲਾਭ ਤੀਜਾ ਨਾਨਕ ਕਰਣੇ ਹਾਰ ਨਾ ਦੂਜਾ ਜਬ ਹੋਵਤ ਪ੍ਰਭ ਕੇਵਲ ਧਨੀ ਤਾ ਬੰਦ ਮੁਕਤ ਕਹੋ ਕਿਸ ਕੋ ਗਨੀ ਜਬ ਇਕ ਹਰ ਅਗਮ ਅਪਾਰ ਤਬ ਨਰਕ ਸੁਰ ਕਹੋ ਕੌਣ ਆਵਤਾਰ ਜਬ ਨਿਰਗੁਣ ਪ੍ਰਭ ਸਹਿ ਸੁਭਾਏ ਤਬ ਸ਼ਿਵ ਸ਼ਕਤ ਕਹ ਹਉ ਕਿਤ ਠਾਏ ਜਬ ਆਪੇ ਆਪ ਬਨੀ ਜੋ ਧਰ ਤਬ ਕਮਨ ਨੇ ਡਰ ਕਮਨ ਕਤ ਡਰਾਏ ਆਪਨ ਜਲ ਤਾਪ ਕਰਣੇ ਹਾਰ ਨਾਨਕ ਠਾਕੁਰ ਅਗਮ ਅਪਾਰ ਅਭਿਨਾਸੀ ਸੁਖ ਆਪਨ ਆਸੰਤ ਜਨਮ ਮਰਨ ਕਹੋ ਕਹਾ ਬਿਨਾਸਨ ਜਬ ਪੂਰਨ ਕਰਤਾ ਪ੍ਰਭ ਸੋਏ ਤਬ ਜਮਕੀ ਤਰਾਸ ਕਹ ਹਉ ਕਿਸ ਹੋਏ ਜਬ ਅਵਗਤ ਅਗੋਚਰ ਪ੍ਰਭ ਏਕਾ ਤਬ ਚਿਤਰਗੁਪਤ ਕਿਸ ਪੂਛਤ ਲੇਖਾ ਜਬ ਨਾਥ ਨਿਰੰਜਨ ਅਗੋਚਰਿਆ ਗਾਦੇ ਤਬ ਕੌਣ ਛੁਟੇ ਗੁਣ ਬੰਧਨ ਬਾਧੇ ਆ ਬਣਿਆ ਬਾਪੀਏ ਚਰਜਾ ਨਾਨਕ ਆਪ ਨੂੰ ਬਾਪੀ ਵਰਜਾ ਜੈ ਨਿਰਮਲ ਪੁਰਖ ਪੁਰਖ ਬਾ ਧੋਤਾ ਤੈ ਬਿਨ ਮੈਲ ਕਹੋ ਕਿਆ ਧੋਤਾ ਜੈ ਨਿਰੰਜਨ ਨਿਰੰਕਾਰ ਨਿਰਵਾਨ ਤੈ ਕੌਣ ਗੁਮਾਨ ਕੌਣ ਅਭਿਮਾਨ ਜੈ ਸਰੂਪ ਕੇਵਲ ਜਗਦੀਸ ਤੈ ਛਲ

ਆਪਣੀ ਸੋਭਾ ਆਪਣ ਸੰਗ ਮਨਾਈ ਤਬ ਕਮਨ ਮਾਏ ਬਾਪ ਮਿੱਤਰ ਸੁਤ ਭਾਈ ਦੈ ਸਰਬ ਗਲਾਬੇ ਪ੍ਰਬੀਨਤੈ ਵੇਦਕ ਦੇਵ ਕਹੋ ਕਹੁ ਚੀਨ ਜਬ ਆਪਣੇ ਆਪ ਆਪ ਉਰਤਾਰੇ ਤੋ ਸ਼ਗਨ ਅਪ ਸ਼ਗਨ ਕਹਾਂ ਵਿਚਾਰ ਜੇ ਆਪਨੂੰ ਚਾਪਨ ਆਪ ਨੇਰਾ ਤੈ ਕੌਣ ਠਾਕੁਰ ਕੌਣ ਕਹੀਐ ਚੇਰਾ ਬਿਸਮਨ ਬਿਸਮ ਰਹੇ ਬਿਸਮਾਦ ਨਾਨਕ ਆਪਣੀ ਕਦ ਜਾਨੂ ਆਪ ਜਾ ਛਲ ਅਸ਼ੇਦ ਆਪੇ ਸਮਾਇਆ ਮੂਹਾਂ ਕਿਸੇ ਵਿਆਪਤ ਮਾਇਆ ਆਪਸ ਗੁਆਬੇ ਆਦੇਸ ਤੇ ਹੁਣ ਕਾ ਨਾਹੀ ਪਰਵੇਸ਼ ਜੈ ਕਹਿ ਏਕ ਏਕ ਭਗਵੰਤਾ ਤੈ ਕੌਣ ਅਚਿੰਤ ਕਿਸ ਲਾਗੇ ਚਿੰਤਾ ਜੇ ਆਪਣੇ ਆਪ ਆਪ ਤਿਆਰਾ ਤੈ ਕੌਣ ਕਥੈ ਕੌਣ ਸੁਨੇ ਹਾਰਾ ਬਹੁ ਬਿਆ ਤੂਜਤੇ ਉੱਚਾ ਨਾਨਕ ਆਪਸ ਗੁਆਬੇ ਬਹੁਚਾ ਜਾਬਰ ਜੋ ਪ੍ਰਪੰਚ ਆਕਾਰ ਤੇ ਗੁਣ ਮੈਂ ਕਿਨੋ ਵਿਸਥਾਰ ਪਾਪੁੰਦ ਭਈ ਕਹਾਵਤ ਕਉ ਨਰ ਕੋ ਸੁਰਗ ਬੰਸ਼ਾਵਦਾਲ ਜਾਲ ਮਾਇਆ ਜੰਜਾਲ ਹਾਂ ਮੈਂ ਮੋਹ ਪਰਮ ਬੈ ਭਾਰ ਦੋ ਸੁਖਮਾਨ ਅਪਮਾਨ ਅਨਕ ਪ੍ਰਕਾਰ ਕੀਓ ਬਖਿਆਨ ਆਪਣ ਖੇਲ ਆਪ ਕਰ ਦੇਖੈ ਖੇਲ ਸੰਗੋਚੇ ਤੋ ਨਾਨਕ ਏਕੈ ਜਾ ਅਵਗਤ ਭਗਤ ਆਪ ਜਾ ਪਸਰੇ ਪਾਸਾਰ ਸੰਤ ਪ੍ਰਤਾਪ ਦੂਹ ਪਾਕ ਆਪੇ ਆਪੇ ਧਨੀ ਉਨਕੀ ਸੋਭਾ ਉਨਹੂ ਬਨੀ ਆਪੇ ਕੌਤਾ ਕਰੇ ਆਨੰਦ ਚੋ

ਜਾਮੇ ਰਾਇਓ ਵਿਆਹ ਵਰਤ ਬਾਲੇ ਜੀਨ ਬਾਬਾ ਜੋ ਜੋ ਰਚਿਓ ਸੁੱਤ ਸੇ ਤੇ ਅੱਜ ਸੁਭਾਵ ਤਸਲਾਏ ਮਿਲਾਏ ਭਗਤ ਕਰੇ ਹਰ ਕੇ ਗੁਣ ਗਾਏ ਮਨ ਅੰਦਰ ਵਿਸ਼ਵਾਸ ਕਰ ਮਾਨਿਆ ਕਰਨ ਹਾਰ ਨਾਨਕ ਜਾਣਿਆ ਜਨ ਲਾਗਾ ਹਰੇ ਕੇ ਨਾ ਤਸਕੀ ਆਸ ਨਾ ਬਿਰਥੀ ਜਾਏ ਸੇਵਕੋ ਸੇਵਾ ਬਨ ਆਈ ਹੁਕਮ ਬੂਝ ਪਰਮ ਬਦ ਬਾਈ ਸੁਪਰ ਨਹੀਂ ਵਿਚਾਰ ਜਾ ਕੇ ਮਨ ਵਸਿਆ ਨਿਰੰਕਾਰ ਬੰਧਨ ਤੋਰ ਭਏ ਨਰਵਾਇ ਰੰਧਨ ਪੂਜੇ ਗੁਰ ਕੇ ਪੈਰੇ ਲੋਕ ਸੁਖੀਏ ਪਰਲੋਕ ਸੁਹੇਲੇ ਨਾਨ ਘਰ ਪਰ ਵਿਆਪੇ ਮੇਲੇ ਸਾਹ ਸੰਗ ਮਿਲ ਕਰੋ ਆਨੰਦ ਗੁਣ ਗਾਓ ਪਰ ਪਰਮਾ ਆਨੰਦ ਰਾਮ ਨਾਮ ਤਤ ਕਰੋ ਵਿਚਾਰ ਦੁਰਲਭ ਦੇਖਾ ਕਰੋ ਉਧਾਰ।

ਰਾਮ ਨਾਮ ਮੰਦਰ ਉਰਧਾਰ ਪੂਰੇ ਗੁਰੂ ਕੀ ਪੁਰੀ ਦੀਖਿਆ, ਜਿਸਮਨ ਬਸੇ ਤੇ ਸਾਜ ਬਰੀਖਿਆ। ਮੰਦਰ ਨਾਮ ਜਪੋ ਲਿਬਲਾਏ, ਦੁੱਖ ਦਰਦ ਮੰਤੇ ਭਾਉ ਜਾਏ, ਸਜਵਾ ਪਾਰ ਕਰੋ ਵਾਪਾਰੀ, ਦਰਗਹਿ ਨਿਭੈ ਖੇਪ ਤੁਮਾਰੀ, ਏਕਾ ਟੇਕ ਰੱਖੋ ਮਨ ਮਾਹੇ, ਨਾਨਕ ਬਹੁਰ ਨਾ ਆਵੇ ਜਾਹੇ, ਤਿਸਤੇ ਦੂਰ ਗਾਂ ਕੋ ਜਾਏ ਬਰੇ ਰਾਖਣ ਹਾਰ ਧਿਆਏ, ਨਿਰਭਾਉ ਜਪੇ ਸਗਲ ਭਾਉ ਮਿਟੇ, ਪ੍ਰਭ ਕਿਰਪਾ ਤੇ ਪ੍ਰਾਣੀ ਛੁਟਾਏ, ਜਿਸ ਪ੍ਰਭ ਰਾਖੇ ਤਿਸ ਨਾਹੀ, ਦੁੱਖ ਨਾਮ ਜਪਤ ਮਨ ਸੁਖ, ਚਿੰਤਾ ਜਾਏ ਮਿਟੇ ਅਹੰਕਾਰ, ਤਿਜਨ ਕੋ ਕੋਏ ਨਾ ਪਹੁੰਚਣ ਹਾਰ, ਸਿਰ ਪਰ ਠਾਢਾ ਗੁਰਸੂਰਾ, ਨਾਨਕ ਤਾਕੇ ਕਾਰਜ ਪੂਰਾ, ਮਧ ਪੂਰੀ ਅੰਮ੍ਰਿਤ ਜਾ ਕੇ ਦ੍ਰਿਸ਼ਟ, ਦਰਸ਼ਨ ਪੇਖਤ ਉਦਰਤ ਸ੍ਰੇਸ਼ਟ, ਚਰਨ ਕਮਲ ਜਾ ਕੇ ਅਨੂਪ ਸਬਲ ਦਰਸ਼ਨ ਸੁੰਦਰ, ਹਰ ਰੂਪ ਧਨ ਸੇਵਾ, ਸੇਵਕ ਪਰਮਾਨ ਅੰਦਰ ਜਾਮੇ ਪੁਰਖ ਪ੍ਰਧਾਨ,

ਦਿਖਾਏ। ਨਾਨ ਤੁਜਨ ਸੋਜੀ ਪਾਏ, ਸੋ ਅੰਦਰ ਸੋ ਬਾਹਰ ਆਨੰਦ ਘਟਣ ਵਿਆਪ ਰਹਿਆ ਭਗਵਾਨ। ਧਰਨ ਮਾਇਆ ਆਕਾਸ਼ ਪਿਆਰ, ਸਰਬ ਲੋਕ ਪੂਰਨ ਪ੍ਰਤਪਾਲ, ਬੰਦਨ ਪਰਬਤ ਹੈ ਪਾਰ, ਬ੍ਰਹਮ ਜੈਸੀ ਆ ਗਿਆ ਤੈਸਾ ਕਰਮ। ਪੌਣ ਪਾਣੀ ਬਸ ਅੰਦਰ ਮਾਹੇ, ਚਾਰ ਗੁਣ ਦੇ ਦਿਸੇ ਸਮਾਹੇ, ਦਿਸਦੇ

ਲੈ ਕੇ ਅਲਮੋਲਾ ਬਾਈਆ ਗੁਣੇ ਅਮੋਲ ਸਰਬ ਜੋਤ ਮੈਂ ਜਾਕੀ ਜੋਤ ਧਾਰਿਓ ਸਵਾਮੀ ਸਵਾਮੀ ਓਤ ਪੋਤ ਗੁਰਪ੍ਰਸਾਦ ਪ੍ਰਮੰਗਾ ਨਾਸ ਨਾਨਕ ਤਿਨ ਮੈਂ ਵਿਸਾਸ ਸੰਜਨਾ ਕਾ ਪੇਖਣ ਸਭ ਬ੍ਰਹਮ ਸੰਜਨਾ ਕਾ ਹਿਰਦਾਇ ਸਭ ਧਰਮ ਸੰਜਨਾ ਸੁਣੇ ਸੁਭ ਬਚਨ ਸਰਬ ਵਿਆਪੀ ਰਾਮ ਸੰਗ ਰਚਨ ਜਿਨ ਜਾਤਾ ਤਿਸ ਕੀਏ ਰਾਹਤ ਸਾਧ ਬਚਨ ਸਾਧੂ ਸਭ ਕਹਿਤ ਜੋ ਜੋ ਹੈ ਸੋਈ ਸੁਖਮਾਨੈ ਕਰਨ ਕਰਾਮਨ ਹਾਰ ਪ੍ਰਭ ਜਾਨੈ ਅੰਦਰ ਬਸੇ ਬਾਹਰ ਵੀ ਉਹੀ ਨਾਨਕ ਦਰਸ਼ਨ ਦੇਖ ਸਭ ਉਹੀ ਆਪ ਸਤਗੀਆ ਸਭ ਸਤ ਤਿਸ ਪ੍ਰਭ ਤੇ ਸਗਲੀ ਉਤਪਾਦ ਤਿਸ ਭਾਵਤਾ ਕਰੇ ਵਿਸਥਾਰ ਤਿਸ ਭਾਵਤਾ ਏਕ ਅੰਕਾਰ ਅਨਕਲਾ ਲਖੀ ਨਾ ਜਾਏ ਤਿਸ ਭਾਵਤ ਲਾਏ ਮਿਲਾਏ ਭਗਤ ਕਰੇ ਹਰ ਕੇ ਗੁਣ ਗਾਏ ਆਪ ਸਤਗੀਆ ਸਭ ਸਤ ਤਿਸ ਪ੍ਰਭ ਤੇ ਸਗਲੀ ਉਤਪਾਤ ਤਿਸ ਭਾਵਤਾ ਕਰੇ ਵਿਸਥਾਰ ਤਿਸ ਭਾਵਤਾ ਏਕ ਅੰਕਾਰ।

Vaheguru. Vaheguru, Vaheguru, Vaheguru, Vaheguru, Sahib Ji.

ਵੈਰ ਅਕਾਲ ਮੂਰਤ ਅਜੂਨੀ ਸਹਿ ਭੰਗ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਐ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚ ਨ ਹੋਵੈ ਜੇ ਸੋਚੀ ਲੱਖ ਵਾਰ ਚੁੱਪੈ ਚੁੱਪ ਨ ਹੋਵੈ ਜੇ ਲਾਇ ਰਹਾ ਲਿਵਤਾਰ ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆ ਪਹਾਰ ਸਹਿਸ ਸਿਆਣਪਾਂ ਲੱਖ ਹੋਹੇ ਤਾਂ ਇੱਕ ਨ ਚੱਲੇ ਨਾਲ ਕਿਵ ਸਚਿਆਰ ਹੋਈਐ ਕਿਵ ਕੂੜੈ ਤੁੱਟੈ ਪਾਲ

ਆਈ ਹੁਕਮੀ ਹੋਵਨ ਜੀ ਆ ਹੁਕਮ ਮਿਲੈ ਵਡਿਆਈ ਹੁਕਮੀ ਉਤਮ ਨੀਚ ਹੁਕਮ ਲਿਖ ਦੁਖ ਸੁਖ ਪਾਈਐ ਇਕ ਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਪਵਾਹੀਐ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਇ

ਦੇਖ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ ਬਜਾਈ ਸਭਨਾ ਜੀ ਆਕਾਈ ਕੁਦਾਤਾ ਸੋ ਮੈਂ ਵਿਸਰ ਨਾ ਜਾਈ।

ਤਾਲ ਸੁਣਿਆ ਪੋਹੇ ਨ ਸਕੈ ਕਾਲ, ਨਾਨਕ ਭਗਤਾ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ, ਸੁਣਿਆ ਈਸਰ ਬਰਮਾਇੰਦ, ਸੁਣਿਆ ਮੁਖ ਸਾਲਾ ਹਨੁਮੰਦ, ਸੁਣਿਆ ਜੋਗ ਜੁਗਤ ਤਨ ਭੇਦ, ਸੁਣਿਆ ਸਾਹਿਤ ਸਿਮਰਤ ਵੇਦ, ਨਾਨਕ ਭਗਤਾ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ।

ਨਾਥ ਵੈ ਸਿੰਘਾਹੋ ਨਾਨਕ ਭਗਤਾ ਸਦਾ ਵਿੰਗਾਸ ਸੁਣਿਆ ਦੁੱਖ ਪਾਪ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹਿ ਪਿੱਛੇ ਪਛਤਾਏ।

ਧਰਮ ਸੇਤੀ ਸੰਬੰਧ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਪਾਵੇ ਮੋਖ ਦੁਆਰ ਮੰਨੇ ਪਰਵਾਰੇ ਸਾਧਾਰ ਮੰਨੇ ਤਰੇ ਤਾਰੇ ਗੁਰਸਿੱਖ ਮੰਨੇ ਨਾਨਕ ਭਵੇ ਨ ਭਿੱਖ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਪੰਚ ਪ੍ਰਵਾਨ ਪੰਚ ਪ੍ਰਧਾਨ ਪੰਚੈ ਪਾਵੇ ਦਰਗਹਿਮਾਨ ਪੰਚੈ ਸੁਹ ਹੈ ਦਰ ਰਾਜਾਨ ਪੰਚਾਂ ਕਾ ਗੁਰੇਕ ਧਿਆਨ

ਅਹੰਕਾਰ ਭਰੀ ਹੈ ਹੱਥ ਪੈਰ ਤਨ ਦੇਹ ਪਾਣੀ ਧੋਤੇ ਉੱਤਰ ਸੁਖੇ ਮੂਤ ਬਲੀ ਤੀ ਕੱਪੜ ਹੋਏ ਦੇ ਸਾਬੂਨ ਲਈਏ ਧੋਹੇ।

ਹੋਈ। ਜਾ ਕਰਦਾ ਸ੍ਰਿਠੀ ਕੋ ਸਾਧੇ ਆਪੇ ਜਾਣੈ ਸੋਈ। ਕਿਵ ਕਰੇ ਆਖਾਂ ਕਿਵ ਸਾਲਾਹੀ ਕਿਉਂ ਵਰਨੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੇ ਇੱਕ।

ਸਾਹੂ ਅਮੁੱਲ ਗੁਣ ਅਮੁੱਲ ਵਾਪਾਰੇ ਅਮੁੱਲ ਵਾਪਾਰੀਏ ਅਮੁੱਲ ਭੰਡਾਰ ਅਮੁੱਲ ਆਵਹੇ ਅਮੁੱਲ ਪਾਹੇ ਅਮੁੱਲ ਆਵਹੇ ਮੁੱਲ ਲੈ ਜਾਏ ਮੁੱਲ ਪਾਹੇ ਮੁੱਲਾ ਸਮਾਏ ਅਮੁੱਲ ਧਰਮ ਅਮੁੱਲ ਦੀਵਾਨ ਅਮੁੱਲ ਤੁਲ ਅਮੁੱਲ ਪ੍ਰਵਾਨ ਅਮੁੱਲ ਬਖਸ਼

ਭਜੰਗ ਪ੍ਰਿਆ ਛੰਦ ਨਮੋ ਸਰਵਮਾਨੇ ਸਮਸਤੀ ਨਿਧਾਨੇ ਨਮੋ ਦੇਵ ਦੇਵੇ ਭੇਖੀ ਭੇਵੇ ਨਮੋ ਕਾਲ ਕਾਲੇ ਨਮੋ ਸਰਵ ਪਾਲੇ ਨਮੋ ਸਰਵ ਗਾਉਣੇ ਨਮੋ ਸਰਵ ਭਾਉਣੇ ਅਨੰਗੀ ਅਨਾਥੇ।

ਪੁਰਾਂ ਕਰ ਰੇਖ ਪਰਮ ਵੇਦ ਪੁਰਾਣ ਜਾਕੇ ਨੇਤ ਭਾਖਤ ਨਿਤ ਕੋਟ ਸਿਮਰਤ ਪ੍ਰਾਣ ਸਾਹਿਤ੍ਰ ਨਾਵਹੀ ਵਹ ਚਿਤ ਮਾਧ ਭਾਰ ਸ਼ਾਂਤ ਹੋਏ ਪ੍ਰਸਾਦ ਗੁਣ ਗਨ ਉਦਾਰ ਮਹਿਮਾ ਪਾਰ ਅਸਨੇ ਭੰਗ ਪਮਾਨੰਗ

ਤਰੈ ਪਰਥੀ ਸੇ ਅਧੀ ਸੇ ਅਧਰੀ ਸੇ ਅਕਰੀ ਸੇ ਭਗਵਤੀ ਸ਼ਾਂਤ ਵੇ ਪ੍ਰਸਾਦ ਕਹਤੇ ਕਿਆ ਛਿਜ ਦੇ ਸਿਹ ਕਿਆ ਭਿਜ ਭਿਜ ਸਿਹ ਕਿਆ ਗੰਜ ਕਰਮ ਹੈ ਕਿਆ ਭੰਜ ਭਰਮ ਹੈ ਕਿਆ ਭਿਜ ਲੋਕ ਕਹਿ ਕਿਆ ਦਿੱਤ ਸੋ ਕਹਿ ਕਿਆ ਬਤੂਤ ਵਰਨ ਹੈ ਕਿ ਵਿਭੂਤ ਕਰਨੇ ਕਿ ਰਾਜਿੰ ਪ੍ਰਭਾ ਕਿ ਧਰਮੰ ਤੁਜਾ ਹੈ ਕਿਆ ਸੋਕ ਵਰਨ ਹੈ ਕਿ ਸਰਬਾ ਅਪਰਨ ਹੈ ਕਿ ਜਗਤੰ ਕ੍ਰਿਤੀ ਹੈ ਕਿ ਸ਼ਤਰੰ ਸ਼ਤਰੀ ਹੈ।

ਵਾਸੀ ਅਜੈਬ ਵਿਭੂਤੇ ਗਜੈਬ ਗਨੀਮੇ ਹਰੀ ਅੰਗ ਕਰੀ ਅੰਗ ਕਰੀ ਮਰਹੀਮੇ ਚਤੁਰ ਚੱਕਰ ਵਰਤੀ ਚਤੁਰ ਚੱਕਰ ਭੁਗਤੇ ਸੋਯਾ ਭੁਗ ਸਭੰਗ ਸਰਵਦਾ ਸਰਵਜੁਗਤੇ ਦੋ ਕਾਲੰਗ ਪਰਨਾਸੀ ਦਯਾਲੰਗ ਸਰੂਪੇ ਸਦਾ ਅੰਗ ਸੰਗੇ ਅਭੰਗੰ ਵਿਭੂਤੇ

ਅਨੰਦ ਤੀਤੀ ਤੇ ਕੁੰਚਰ ਅਸਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ

ਰੱਖਿਆ ਕਰਤਾ। ਸ੍ਰੀ ਅਹਤੋਜ ਜਬ ਭਏ ਦਇਆਲਾ ਪੂਰਨ ਕਰਾਂ ਗ੍ਰੰਥ ਤਤਕਾਲਾ ਮਨ ਬਾਂਝਿਤ ਫਲ ਪਾਵੇ ਸੋਈ ਦੁਖ ਨਾ ਤਿਸੇ ਬਿਆਪਤ ਕੋਈ ਅੜਿਲ।

ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ, ਸਹਿਜ ਸੇਤੀ ਮਨ ਵਜੀਆਂ ਵਾਧਾਹੀਆਂ।

ਆਈਏ। ਹੁਕਮ ਮੰਨਿਓ ਗੁਰੂ ਕੇਰਾ, ਗਾਵੋ ਸਤੀ ਬਾਣੀ, ਕਹੇ ਨਾਨਕ ਸੁਣਹੋ ਸੰਤਹੁ ਕਥਿਓ ਅਕਥ ਕਹਾਣੀ। ਏ ਮਨ ਚੰਚਲਾ ਚਤੁਰਾਈ ਕਿਨੈ ਨਾ ਪਾਇਆ,

ਮੁਕਤ ਨਾ ਪਾਏ। ਫਿਰ ਮੁਕਤ ਪਾਏ ਲਾਂਗ ਚਰਨੀ ਸਤਿਗੁਰੂ ਸਬਦ ਸੁਣਾਏ, ਕਹਿ ਨਾਨਕ ਵਿਚਾਰ ਦੇਖੋ ਵਿਨ ਸਤਿ ਗੁਰ ਮੁਕਤ ਨਾ ਪਾਏ। ਆਵ

ਹੁਕਮ ਬੁਝਾਏ। ਸਿਮਰਤ ਸਾਹ ਤ੍ਰਿਪੁਨ ਪਾਪ ਵਿਚਾਰ ਦੇ ਤਤੈ ਸਾਰ ਨ ਜਾਣੀ, ਤਤੈ ਸਾਰ ਨ ਜਾਣੀ ਗੁਰੂ ਬਾਜੋ ਤਤੈ ਸਾਰ ਨ ਜਾਣੀ। ਤਿਹੀ ਗੁਣੀ ਸੰਸਾਰ ਭ੍ਰਮ ਸੁਤ

ਪਵਿੱਤ ਸਤਿਗੁਰ ਰਹਿਆ ਪਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਹਿਬ ਸਿੰਘ ਜੀ, ਆਪ ਸੰਗਤਾਂ ਨੇ ਅੰਮ੍ਰਿਤ ਵੇਲੇ ਤੋਂ ਗੁਰੂ ਘਰ ਹਾਜ਼ਰੀਆਂ ਨਿਵਾ ਕੇ ਨਾਮ ਸਿਮਰਨ ਨਾਲ ਜੁੜਨਾ ਕੀਤਾ, ਸਾਹਿਬਾਂ ਦੇ ਦਰਸ਼ਨ ਦੀਦਾਰ ਕੀਤੇ, ਸੁਖਮਨੀ ਸਾਹਿਬ ਦੇ ਜਾਪ ਪੰਜ ਬਾਣੀਆਂ ਦੇ ਨਿਤਨੇਮ ਸਰਵਣ ਕੀਤੇ ਅਤੇ ਸਾਹਿਬਾਂ ਵੱਲੋਂ ਬਖਸ਼ ਮੁੱਖ ਵਾਕ ਸਰਵਣ ਕੀਤੇ ਹਨ। ਸਤਿਗੁਰੂ ਸਾਹਿਬ ਜੀ ਰਹਿਮਤ ਕਾਰਨ ਸਮੁੱਚੀ ਸੇਵਾ ਨਿਭਾਉਂਦਿਆਂ ਭੁੱਲ ਚੁੱਕ ਦੀ ਖਿਮਾ ਬਖਸ਼ਣ, ਆਪ ਸੰਗਤਾਂ ਦੀ ਦਰ ਹਾਜ਼ਰੀ ਪ੍ਰਵਾਨ ਕਰਨ, ਦਰੋਂ ਕਰੋਂ ਨਾਮ ਦਾਨ ਚੜ੍ਹਦੀ ਕਲਾ ਦੀ ਦਾਤ ਬਖਸ਼ਣ ਜੀ। ਸਵਾਵ ਹੁਣ ਸ੍ਰੀ ਆਸਾ ਗ੍ਰੀ ਵਾਰ ਦੇ ਕੀਰਤਨ ਦੀ ਰਮਤਾ ਹੋ ਰਹੀ ਹੈ। ਆਪ ਸੰਗਤਾਂ ਨੂੰ ਕੀਰਤਨ ਸਰਵਣ ਕਰਵਾ ਰਹੇ ਹਨ ਸਤਿਕਾਰਯੋਗ ਰਾਗੀ ਭਾਈ ਸੁਨਾਮ ਸਿੰਘ ਜੀ ਗੁਰਦਾਸਪੁਰ ਵਾਲੇ ਅਤੇ ਰਾਗੀ ਜਥਾ। ਸੋ ਨਾਲ ਹੀ ਆਪ ਸੰਗਤਾਂ ਨੂੰ ਬੇਨਤੀ ਹੈ ਜੋ ਕਿ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜਿਨ੍ਹਾਂ ਦੇ ਪਾਵਨ ਪ੍ਰਕਾਸ਼ ਦਿਹਾੜੇ 24 ਨਵੰਬਰ ਨੂੰ ਆ ਰਹੇ ਹਨ, ਸੋ ਇਸ ਸੰਬੰਧ ਵਿੱਚ ਜੋ ਗੁਰੂ ਘਰ ਵਿਖੇ ਅੰਮ੍ਰਿਤ ਸੰਚਾਰ ਦੇ ਪ੍ਰੋਗਰਾਮ ਰੱਖੇ ਗਏ ਹਨ, ਜਿਨ੍ਹਾਂ ਸੰਗਤਾਂ ਨੇ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨੀ ਹੈ ਆਪਣੇ ਨਾਮ ਲਿਖਵਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਜੇ ਇੱਕ ਹੋਏ ਤਾਂ ਉਗਵੈ ਰੁੱਤੀ ਹੂੰ ਰੁੱਤ ਹੋਏ ਨਾਨਕ ਪਾਹੈ ਬਹਰਾ ਕੋਰੇ ਰੰਗ ਨਾ ਸੋਏ ਪੈ ਵਿੱਚ ਕੁੰਭ ਚੜਾਈਐ ਸ਼ਰਮ ਪਾਹੋ ਤਨ ਹੋਏ ਨਾਨਕ

0: ਬ੍ਰਿਜ ਤਿਸਰ ਜਾਏ ਸੁਧ।
1: ਹੋਈਆਂ ਭੁੱਲਾਂ ਦੀ ਖਿਮਾ ਬਖਸ਼ਿਸ਼ ਕਰਨੀ ਦੀ ਆਓ ਪਿਆਰ ਸਾਹਿਬ ਅਗਲਾ ਪ੍ਰੋਗਰਾਮ ਸਰਵਣ ਕਰੋ, ਪਤੇ ਦੀ ਸਾਂਝ ਪਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਾਹਿਬ ਸਿੰਘ ਜੀ ਆਪ ਜੀ ਨੂੰ ਗੁਰਦੁਆਰਾ ਸਾਹਿਬ ਫਰੀਦਵਾਨ ਤੋਂ ਅੰਮ੍ਰਿਤਸਰ ਦੀਵਾਨ ਵਿੱਚ ਸ੍ਰੀ ਆਸਾ ਕੀ ਵਾਰ ਦੇ ਸ਼ਬਦ ਕੀਰਤਨ ਜੋੜੇ ਸਨ। ਭਾਈ ਸਤਨਾਮ ਸਿੰਘ ਜੀ ਗੁਰਦਾਸਪੁਰੀ ਜੀ ਦਾ ਕੀਰਤਨੀ ਜਥਾ, ਭਾਈ ਸਾਹਿਬ ਜਥਾ ਬਹੁਤ ਬਹੁਤ ਧੰਨਵਾਦ। ਭਾਈ ਸਾਹਿਬ ਜਥਾ ਸਾਡੇ ਕੋਲ ਪਾਸ ਪਹੁੰਚੇ ਹਨ, ਸਾਰਾ ਲਗਭਗ ਮਹੀਨਾ ਆਪਣੇ ਸਵੇਰੇ ਸ਼ਾਮ ਕੀਰਤਨਾਂ ਹੀ ਜੋੜਨਗੇ। ਜਥੇ ਨੂੰ ਗੁਰਦੁਆਰਾ ਸਾਹਿਬ ਪਹੁੰਚਦੇ ਸੰਗਤ ਜੀਵਨ ਕਹਿੰਦੇ ਹਾਂ ਜੀ, ਅਤੇ ਨਾਲ ਹੀ ਬੰਦੇ ਮਹਾਨ ਕਥਾਵਾਚਕ ਭਾਈ ਸਾਹਿਬ ਭਾਈ ਲਖਵਿੰਦਰ ਸਿੰਘ ਜੀ ਖਾਲਸਾ ਜੀ ਵੀ ਸਾਡੇ ਪਾਸ ਕੱਲ੍ਹ ਸ਼ਾਮ ਨੂੰ ਪਹੁੰਚੇ ਹਨ, ਸਾਰਾ ਮਹੀਨਾ ਆਪ ਜੀ ਨੂੰ ਸਵੇਰੇ ਸ਼ਾਮ ਕਥਾ ਨਹੀਂ ਜੋੜਨਗੇ। ਉਹਨਾਂ ਨੂੰ ਗੁਰਦੁਆਰਾ ਸਾਹਿਬ ਪਹੁੰਚਣ 'ਤੇ ਜੀਵਾ ਕਹਿੰਦੇ ਹਾਂ ਜੀ। ਉਹਨਾਂ ਪਾਸੋਂ ਅੰਮ੍ਰਿਤ ਵੇਲੇ ਪੁੱਤਰ ਮੁਖਵਾ ਦੀ ਕਥਾ ਸਰਵਣ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਗੁਰੂ ਕੀ ਸਾਜੀ ਨਵਾਜੀ ਸਾਧ ਸੰਗਤ ਵੱਡਿਆਂ ਭਾਗਾਂ ਵਾਲੇ ਹੋਏ ਜੇ ਸਤਿਗੁਰੂ ਸਾਹਿਬ ਜੀ ਦੀ ਪਾਵਨ ਪਵਿੱਤਰ ਚਰਨ ਸਰਨ ਵਿੱਚ ਹਾਜ਼ਰੀਆਂ ਭਰ ਕੇ ਬਹੁਤ ਵੱਡੇ ਭਾਗ ਉਹਨਾਂ ਦੇ ਜਿਨ੍ਹਾਂ ਨੂੰ ਸਤਿਗੁਰੂ ਸਾਹਿਬ ਜੀ ਨੇ ਅੰਮ੍ਰਿਤ ਵੇਲੇ ਦਾ ਜਾਗਣਾ ਬਖਸ਼ਿਆ, ਅੰਮ੍ਰਿਤ ਵੇਲੇ ਇਸ਼ਨਾਨ ਬਖਸ਼ਿਆ, ਫਿਰ ਦਾਤੇ ਨੇ ਰਹਿਮਤ ਕਰਕੇ ਆਪਣੇ ਅੰਮ੍ਰਿਤ ਰੂਪੀ ਨਾਮ ਨਾਲ ਜੋੜਨਾ ਕੀਤਾ। ਸਤਿਗੁਰ ਸਾਹਿਬ ਜੀ ਦੇ ਇਸ ਇਲਾਹੀ ਦਰਬਾਰ ਦੇ ਵਿੱਚ ਸਤਿਗੁਰੂ ਸਾਹਿਬ ਜੀ ਦਾ ਅੱਜ ਦਾ ਅੰਮ੍ਰਿਤ ਵੇਲੇ ਦਾ ਇਲਾਹੀ ਫੁਰਮਾਨ ਸ਼੍ਰੋਮਣੀ ਭਗਤਾਂ ਵਿੱਚੋਂ ਭਗਤ ਕਬੀਰ ਜੀ ਦੀ ਰਸਨਾ ਤੋਂ ਫਰਮਾਏ ਹੋਏ ਇਲਾਹੀ ਫੁਰਮਾਨ ਦੀ ਬਖਸ਼ਿਸ਼ ਹੋਈ ਹੈ ਆਸਾ ਰਾਗ ਵਿੱਚ। ਇਸ ਇਲਾਹੀ ਫੁਰਮਾਨ ਦੀ ਜੋ ਰਹਾਓ ਦੀ ਪੰਕਤੀ ਹੈ, ਰਹਾਓ ਦੀ ਪੰਕਤੀ ਜਿਸ ਫੁਰਮਾਨ ਦੇ ਵਿੱਚ ਹੋਵੇ ਉਹਦਾ ਸਿਧਾਂਤ ਉਹਦਾ ਧੁਰਾ ਰਹਾਓ ਦੀ ਪੰਕਤੀ ਤੇ ਹੁੰਦਾ ਹੈ। ਜੇ ਉਸ ਪੰਕਤੀ ਨੂੰ ਛੱਡ ਦਿਓ ਜਾਂ ਸਿਧਾਂਤ ਨੂੰ ਛੱਡ ਦਿਓ ਤੇ ਆਪਣੀ ਵਿਚਾਰ ਜਿਹੜੀ ਹੈ ਨਾ ਉਹ ਗਲਤ ਰਸਤਾ ਹੋ ਸਕਦਾ ਹੈ। ਦੁਨੀਆਂ ਦੇ ਵਿੱਚ ਜਦੋਂ ਕਿਸੇ 'ਤੇ ਰਹਿਮਤ ਹੋਵੇ, ਕਿਸੇ ਨੂੰ ਕੋਈ ਸੁਖੀ ਦੇਖੇ ਤੇ ਸੰਸਾਰੀ ਵਿਅਕਤੀ ਵਾਲਾ ਬੰਦਾ ਜਿਹੜਾ ਹੈ ਨਾ ਉਹ ਈਰਖਾ ਕਰਦਾ, ਉਹ ਆਪਣੇ ਅੰਦਰ ਦੇ ਔਗਣ ਨਹੀਂ ਦੇਖਦਾ, ਆਪਣਾ ਆਪ ਨਹੀਂ ਦੇਖਦਾ। ਸੰਸਾਰੀ ਬੰਦਾ ਜਿਹੜਾ ਹੈ ਨਾ ਉਹ ਕਿਸੇ ਨੂੰ ਸੁਖੀ ਵੇਖ ਕੇ ਦੁਖੀ ਹੁੰਦਾ। ਜੋ ਨਿਰੰਕਾਰ ਦਾ ਨਿਰੰਕਾਰੀ ਜਗਿਆਸੂ ਹੈ ਔਰ ਗੁਰੂ ਕਾ ਸਿੱਖ ਜਿਹੜਾ ਹੈ, ਗੁਰੂ ਕੇ ਸਿੱਖ ਨੂੰ ਹੁਕਮ ਵੀ ਹੈ ਵੀ ਤੇਰਾ ਹੀ ਕਰਮ ਹੈ, ਤੂੰ ਇਸ ਦੁਨੀਆਂ ਦੇ ਉੱਤੇ ਕਾਹਦੇ ਵਾਸਤੇ ਆਇਆ, ਤੂੰ ਕਿਸੇ ਨੂੰ ਦੁਖੀ ਵੇਖੇ ਤੇ ਤੇਰਾ ਅੰਦਰ ਦੁਖੀ ਹੋਏ ਵੀ ਇਹ ਦੁਖੀ ਨਹੀਂ ਹੋਣਾ ਚਾਹੀਦਾ, ਸੁਖੀ ਹੋਣਾ ਚਾਹੀਦਾ। ਸਿੱਖ ਦੀ ਇਹ ਅਵਸਥਾ ਹੋਣੀ ਚਾਹੀਦੀ। ਪ੍ਰਵਾਨ ਚੜੇ ਹੋਏ ਸਿੱਖ ਭਾਈ ਸਾਹਿਬ ਭਾਈ ਨੰਦ ਲਾਲ ਜੀ, ਜਿਨ੍ਹਾਂ ਦੀ ਬਾਣੀ ਨੂੰ ਕਲਗੀ ਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਨੇ ਪ੍ਰਵਾਨ ਕੀਤਾ, ਉਹਨਾਂ ਨੇ ਸਾਨੂੰ ਸਮਝਾਇਆ ਮਾਣੀਏ ਨਰਮੀ ਆਮਦੇ, ਮਾਣ ਤੇਰੇ ਆਉਣ ਦਾ ਮਨੋਰਥ ਕੀ, ਮਹਿਣਾ ਤੇਰੇ ਆਉਣ ਦਾ ਕੀ ਮੀਨਿੰਗ ਹੈ, ਤੇਰੇ ਆਉਣ ਦਾ ਤੇਰੀ ਨਿਮਰਤਾ ਕਿਹੋ ਜਿਹੀ ਹੋਣੀ ਚਾਹੀਦੀ, ਤੂੰ ਕਦੇ ਵਾਸਤੇ ਆਇਆ। ਦਰਦ ਹਰ ਕਸੇਰਾ, ਹੁਣ ਗੱਲ ਯਾਦ ਰੱਖਿਓ ਕਿ ਇਹ ਨਹੀਂ ਕਿਹਾ ਕਿ ਸਿੱਖ ਦਾ, ਇਹ ਨਹੀਂ ਕਿਹਾ ਕਿ ਨਾਸਤਿਕ ਦਾ, ਇਹ ਨਹੀਂ ਕਿਹਾ ਕਿ ਧਰਮੀ ਦਾ, ਹਰ ਕਿਸੇ ਦਾ, ਹਰੇਕ ਮਨੁੱਖ ਕਿਸੇ ਜਾਤ ਦਾ ਹੋਵੇ, ਕਿਸੇ ਮਜ਼ਹਬ ਦਾ ਹੋਵੇ, ਤੂੰ ਕਿਸੇ ਨੂੰ ਦੁਖੀ ਵੇਖੇ। ਦਰਦ ਤਬੀਬੀ ਆਮ, ਤੇਰੇ ਦਿਲ ਦੇ ਅੰਦਰ ਦਰਦ ਪੈਦਾ ਹੋਣਾ ਚਾਹੀਦਾ ਵੀ ਇਹ ਦੁਖੀ ਕਿਉਂ ਹੈ, ਇਹਨੂੰ ਸੁਖੀ ਹੋਣਾ ਚਾਹੀਦਾ। ਲੇਕਿਨ ਦੁਨਿਆਵੀ ਵਿਰਤੀ ਵਾਲਾ ਬੰਦਾ ਜਿਹੜਾ ਹੈ ਨਾ ਉਹ ਕਿਸੇ ਨੂੰ ਸੁਖੀ ਵੇਖ ਕੇ, ਕਿਸੇ 'ਤੇ ਰਹਿਮਤ ਵੇਖ ਕੇ, ਉਹ ਕਿਸੇ ਨੂੰ ਸੁਖੀ ਵੇਖ ਕੇ ਦੁਖੀ ਹੁੰਦਾ, ਈਰਖਾ ਕਰਦਾ, ਆਹਿਰਖ। ਜੇ ਸੰਥਿਆ ਨਾ ਕੀਤੀ ਹੋਵੇ ਤੇ ਫਿਰ ਇਹ ਪਾਠ ਕਰ ਦਿੰਦੇ ਨੇ ਅਹਿਰਖ, ਅਹਿਰਖ ਕਰੀਏ ਤੇ ਇਹਦੇ ਅਰਥ ਗਲਤ ਹੋ ਜਾਣ।

ਹੈ ਅੱਗੇ ਨਿਸ ਅਵੇ ਦਿਨ ਨੂੰ ਵੀ ਕਹਿੰਦੇ ਆ, ਲੇਕਿਨ ਇਹਦਾ ਪਾਠ ਤੁਹਾਡਾ ਉਚਾਰਨ ਅਹ ਰੱਖ ਕਿ ਕਿਸੇ ਕੋਲੇ ਧਨ ਦੌਲਤ ਦੇਖਿਆ ਹੈ, ਕਿਸੇ ਨੂੰ ਉਸ ਵਾਹਿਗੁਰੂ ਦੀ ਕਿਰਪਾ ਦੇ ਨਾਲ ਸੁਖ ਮੰਨਦਾ ਵੇਖਿਆ ਹੈ, ਅਹਿਰਖ ਵਾਦ ਨਾ ਕੀਜੇ ਰੇ ਮਨ। ਕਿਉਂਕਿ ਜਿਹੜਾ ਕੋਈ ਬੰਦਾ ਸੜਦਾ ਹੈ ਨਾ ਕਿਸੇ ਨੂੰ ਸੁਖੀ ਵੇਖ ਕੇ, ਉਹ ਬਾਹਰ ਨੀ ਕਿਸੇ ਨੂੰ ਕਹਿੰਦਾ ਹੈਗਾ ਵੀ ਮੈਂ ਸੜ ਰਿਹਾ, ਉਹਦਾ ਮਨ ਸੜਦਾ ਅੰਦਰੋਂ ਅੰਦਰ। ਭਗਤ ਜੀ ਨੇ ਰੇ ਮਨ ਹੇ ਮਨ ਨੂੰ ਕਿਸੇ ਨੂੰ ਵੇਖ ਕੇ, ਕਿਸੇ ਦੇ ਸੁਖ ਵੇਖ ਕੇ ਈਰਖਾ ਚ ਨਾ ਸਾੜ ਆਪਣਾ ਕਰ। ਹਾਂ ਤੂੰ ਸੁਖ ਲੈਣਾ ਚਾਹੁੰਦਾ ਹੈ, ਤੂੰ ਵੀ ਉਹਦੀ ਰਹਿਮਤ ਲੈਣਾ ਚਾਹੁੰਦਾ ਹੈ। ਸੁਕ੍ਰਿਤ ਕਰ ਲੀਜੈ ਰੇ ਮਨ, ਹੇ ਮਨ ਸੁਕ੍ਰਿਤ ਚੰਗਾ ਕਰਮ। ਹੁਣ ਕਿਹੜਾ ਚੰਗਾ ਕਰਮ? ਦਿਨ ਰਾਤ ਕਮਾਇਓੜੇ ਸੋ ਆਇਓ ਮਾਥੇ, ਇਹ ਕਿਸੇ ਦਾ ਕਸੂਰ ਨਹੀਂ ਹੈਗਾ। ਜੋ ਤਿਰਨਾ ਹੋਇਆ ਹੈ ਨਾ, ਉਹ ਤੂੰ ਆਪ ਦਿਨ ਰਾਤ ਕਮਾਇਆ ਹੋਇਆ, ਤੂੰ ਆਪ ਉਹਨੂੰ ਚੰਗਾ ਕਰਮ ਨਹੀਂ ਕੀਤੇ। ਜਿਸ ਪਾਸ ਲੋਕਾਂ ਜੜੋ ਸੋ ਵੇਖੀ ਸਾਥੇ, ਮਨੁੱਖ ਨੇ ਜਦੋਂ ਵੀ ਕੋਈ ਮਾੜਾ ਕਰਮ ਕਰਨਾ ਹੋਵੇ ਨਾ, ਉਹ ਜ਼ਾਹਰ ਨਹੀਂ ਕਰਦਾ, ਲੁੱਕ ਕੇ ਕਰਦਾ। ਹੁਣ ਬੰਦੇ ਤੂੰ ਲੁਕੋਲਿਆ, ਗੱਲ ਯਾਦ ਰੱਖੀ ਕਿ ਉਹ ਵਾਹਿਗੁਰੂ ਤੇਰੇ ਅੰਦਰ ਵਸਦਾ, ਕਿੱਥੇ ਲੁਕੋਏਗਾ? ਜਿਹੜਾ ਤੇਰਾ ਕੀਤਾ ਉਹ ਵੇਖ ਰਿਹਾ ਹੈ, ਫਿਰ ਤੈਨੂੰ ਉਹੋ ਜਿਹੀ ਉਹ ਕਰ ਦੇ ਰਿਹਾ, ਕਿਸੇ ਦਾ ਕੋਈ ਕਸੂਰ ਨਹੀਂ ਦੇ ਵਿੱਚ। ਦਿਨ ਰਾਤ ਕਮਾਇੜ ਸੋ ਆਇਓ ਮਾਥੇ, ਜਿਸ ਪਾਸ ਲੋਕਾਂ ਜੜੋ ਸੋ ਦੇਖੇ ਦੇਖ ਸਾਥੇ, ਸੰਗ ਦੇਖੇ ਕਰਨੇ ਹਾਰਾ ਕਾਏ ਪਾਪ ਕਮਾਈਏ। ਉਹ ਤੇਰੇ ਸੰਗ ਕਿਉਂ ਤੂੰ ਪਾਪ ਕਰਮ ਕਮਾਉਣ ਤੇ ਲੱਗਾ ਹੋਇਆ? ਇਸ ਵਾਸਤੇ ਸੁਕਿਰਤ ਕੀਜੈ। ਹੁਣ ਸੁਕਿਰਤ ਕੀ? ਅਗਲੇ ਪਾਸੇ ਆ, ਨਾਮ ਲੀਜੈ। ਚੰਗਾ ਕਰਮ ਕੀ ਏ? ਕਿ ਤੂੰ ਉਸ ਵਾਹਿਗੁਰੂ ਦਾ ਨਾਮ ਲੈਣਾ ਸੀ, ਕਿਉਂਕਿ ਜੋ ਕੁਛ ਵੀ ਤੈਨੂੰ ਇੱਥੇ ਮਿਲਦਾ ਹੈ ਨਾ, ਉਹ ਨਾਮ ਦੀ ਬਦੌਲਤ ਮਿਲਦਾ ਹੈ। ਵੀ ਤੂੰ ਕਿੰਨੀ ਕੁ ਨਾਮ ਦੀ ਕਮਾਈ ਕੀਤੀ, ਜਿੰਨੀ ਕੁ ਨਾਮ ਦੀ ਕਮਾਈ ਕੀਤੀ ਹੈ ਨਾ, ਉਨੀ ਕੁ ਧਨ ਦੌਲਤ, ਉਹੋ ਜਿਹਾ ਪਰਿਵਾਰ, ਉਹੋ ਜਿਹੀ ਤੇਰੀ ਬਿਰਤੀ ਹੋ। ਭਾਈ ਸਾਹਿਬ ਭਾਈ ਨੰਦ ਲਾਲ ਜੀ ਨੇ ਫਰਮਾਇਆ ਕਿ ਤੇਰੇ ਕੋਲ ਅੱਜ ਜੋ ਕੁਛ ਵੀ ਹੈ, ਈ ਹਮਾ, ਫਾਰਸੀ ਚ ਹਮਾ ਕਹਿੰਦੇ ਤਮਾਮ ਨੂੰ, ਵੀ ਜੋ ਕੁਛ ਵੀ ਤੇਰੇ ਕੋਲ ਆਇਆ, ਧੀਆਂ ਪੁੱਤਰ ਨੇ, ਘਰ ਏ, ਧਨ ਦੌਲਤ ਤੇ, ਈ ਹਮਾ ਦੌਲਤ ਅੱਜ ਬੰਦਗੀ ਸੱਤ। ਜਿਹੜਾ ਉਸ ਜੀਵ ਕਾਲ ਹੋਣ ਵਾਲਾ ਵਾਹਿਗੁਰੂ, ਜਿੰਨੀ ਤੂੰ ਉਹਦੀ ਬੰਦਗੀ ਕੀਤੀ ਸੀ, ਤੈਨੂੰ ਉਹਨੇ ਓਨੀ ਕੁ ਧਨ ਦੌਲਤ, ਤੈਨੂੰ ਉਹੋ ਜਿਹੀ ਬਿਰਤੀ, ਤੈਨੂੰ ਸੰਸਾਰ ਵਿੱਚ ਉਹੋ ਜੀ ਔਲਾਦ ਘਰ ਤੋਂ ਦਿੱਤਾ। ਇਹ ਤੇਰੀ ਸੀ ਕਿ ਤੂੰ ਵੱਧ ਕਮਾਉਣਾ, ਘੱਟ ਕਮਾਉਣਾ ਤੇਰੀ ਮਦਦ। ਈ ਹਮਾ ਦੌਲਤ ਅੱਜ ਬੰਦਗੀ ਸੱਤ। ਅਗਲੀ ਪੰਕਤੀ ਕਹਿੰਦੇ ਵੀ ਜੇ ਹੁਣ ਤੈਨੂੰ ਉਹ ਬੰਦਗੀ ਸੱਤ ਜੋ ਤੈਨੂੰ ਮਿਲ ਗਿਆ, ਲੇਕਿਨ ਗੱਲ ਅਗਲੀ ਨੋਟ ਕਰ ਲਾ, ਹੁਣ ਤੇਰੇ ਮਨੁੱਖਾ ਜਨਮ ਤੇਰੇ ਕੋਲ, ਹੁਣ ਬੰਦਗੀ ਨਾ ਕੀਤੀ, ਜ਼ਿੰਦਗੀ ਜਿਹੜੀ ਹੁਣ ਆ ਜਿੰਦ ਤੇਰੀ ਜ਼ਿੰਦਗੀ ਭੋਗ ਰਿਹਾ, ਜ਼ਿੰਦਗੀ ਬੇਬੰਦਗੀ, ਹੁਣ ਜ਼ਿੰਦਗੀ ਤੇਰੀ ਬੰਦਗੀ ਤੋਂ ਬਗੈਰ ਗੁਜ਼ਰਗੀ,
ਤੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਸਾਹਿਬ ਨੇ ਸਾਡਾ ਜਿਹੜਾ ਅੰਮ੍ਰਿਤ ਵੇਲਾ ਇਸੇ ਕਰਕੇ ਫਰਜ਼ ਜ਼ਰੂਰੀ ਕੀਤਾ ਹੋਇਆ ਹੈ ਕਿ ਹੋਵੇ ਸਿੱਖ ਤੇ ਅੰਮ੍ਰਿਤ ਵੇਲਾ ਨਹੀਂ ਛੱਡ ਸਕਦਾ। ਜ਼ਿੰਦਗੀ ਬੇਬੰਦਗੀ ਸ਼ਰਮਿੰਦਗੀ ਸੱਤ, ਹੁਣ ਤੇਰੀ ਜ਼ਿੰਦਗੀ ਬਿਨਾਂ ਬੰਦਗੀ ਤੋਂ ਬੀਤ ਗਈ ਤੇ ਕੱਲ ਸ਼ਰਮਿੰਦਗੀ ਨਾਲ ਤੇਰਾ ਮੂੰਹ ਨੀਵਾਂ ਭਰਨਾ। ਇਸ ਵਾਸਤੇ ਹੁਣ ਸੁਕਿਰਤ ਕੀਜੈ ਨਾਮ ਲੀਜੈ, ਆਠ ਪਹਿਰ ਧਿਆਈ ਹੈ ਅੱਠੇ ਪਹਿਰ। ਹੁਣ ਜਿਹੜਾ ਅੰਮ੍ਰਿਤ ਵੇਲੇ ਸ਼ੁਰੂ ਕਰਦਾ ਨਾ, ਉਹਦੀ ਆਸ ਹੋ ਸਕਦੀ ਹੈ ਕਿ ਉਸ ਲੈਣ ਚ ਲੱਗ ਗਿਆ ਹੈ, ਤੇ ਇੱਕ ਦਿਨ ਉਹ ਅੱਠੇ ਪੈਰ ਲੱਗ ਜੇ ਤੇ ਉਹਦਾ ਅੱਠੇ ਪੈਰ ਲੱਗ ਜਾਏ। ਇਸ ਵਾਸਤੇ ਭਾਈ ਸਾਧ ਸੰਗਤ ਗੁਰੂ ਕੀ ਸੰਗਤ ਦੇ ਵਿੱਚ ਆ, ਮਿਟੇ ਦੋ ਕਮਾਤੇ, ਜਿਹੜੇ ਦੋ ਕਮਾਏ ਹੋਏ ਸੀ ਉਹ ਨਾਮ ਦੇ ਸਦਕਾ ਲੈ ਜਾਣਗੇ। ਸੁਕਿਰਤ ਕੀਜੇ ਨਾਮ ਲੀਜੇ ਨਰਕ ਮੂਲ ਨਾ ਜਾਈਏ, ਫਿਰ ਤੈਨੂੰ ਦੁੱਖਾਂ ਦੇ ਵਿੱਚ ਤੈਨੂੰ ਦੋਸ਼ਕ ਦੀ ਅੱਗ ਚ ਪੈ ਕੇ ਈਰਖਾ ਦੀ ਅੱਗ ਚ ਪੈ ਕੇ ਸੜਨਾ ਨਹੀਂ ਪਵੇਗਾ। ਇਸ ਵਾਸਤੇ ਭਗਤ ਜੀ ਨੇ ਫਰਮਾਇਆ ਅਹਿਰਖਵਾਜ ਨਾ ਕੀਜੇ ਰੇ ਮਨ, ਸੋ ਕ੍ਰਿਤ ਕਰ ਕਰ ਲੀਜੈ ਰੇ ਮਨ, ਈਰਖਾ ਨਾ ਕਰ ਤੂੰ ਉਹ ਕੰਮ ਕਰ ਵੀ ਤੈਨੂੰ ਵੀ ਸਤਿਗੁਰ ਸਾਹਿਬ ਜੀ ਦੇ। ਤੂੰ ਵੇਖਦਾ ਹੈ ਕਾਹੂ ਦੀਨੇ ਪਾਠ ਪਟੰਬਰ, ਕਿਸੇ ਨੂੰ ਉਸ ਵਾਹਿਗੁਰੂ ਅਕਾਲ ਪੁਰਖ ਨੇ ਰੇਸ਼ਮੀ ਤੇ ਸੂਤੀ ਬੜੇ ਸੋਹਣੇ ਵਸਤਰ ਦਿੱਤੇ, ਸੁੱਖ ਦਿੱਤੇ ਹੈ। ਕਾਹੂ ਪਲੰਗ ਨਿਵਾਰਾ, ਉਹਨੂੰ ਸੇਜਾਂ ਬਹੁਤ ਸੋਹਣੀਆਂ ਦਿੱਤੀਆਂ ਹੈ ਵੀ ਆ ਸੁਖ ਮਾਣ। ਕਾਹੂ ਗਰੀ ਗੋਦਰੀ ਨਾਹੀਂ, ਕਿਸੇ ਨੂੰ ਗਲੀ ਹੋਈ ਗੋਦੜੀ ਨਸੀਬ ਨਹੀਂ ਹੁੰਦੀ। ਕਾਹੂ ਖਾਨ ਪਰਾਰਾ, ਖਾਣ ਦਾ ਅਰਥ ਘਰ ਆਪਾਂ ਕਹਿੰਦੇ ਦੌਲਤ ਖਾਨੇ, ਉਸ ਜ਼ਮਾਨੇ ਚ ਨਵਾਰੀ ਪਲੰਗ ਹੁੰਦੇ ਸੀ ਸੁੱਖ ਦੇਣ ਹੁੰਦੇ ਨੇ, ਤੇ ਗਰੀਬ ਜਿਹੜਾ ਹੁੰਦਾ ਸੀ ਪਰਾਲੀ ਲਿਆ ਕੇ ਪਰਾਲੀ ਉਹਦੇ ਕੋਲ ਹੀ, ਤੇ ਮੇਰੇ ਅੱਗੇ ਜਿਹੜੀ ਖੁਸ਼ੀ ਮੱਤ ਵਾਲੇ ਸੀ ਕਹਿੰਦੇ ਸੀ ਰੱਬ ਨੇ ਹੀ ਕੀਤਾ। ਸਾਹਿਬ ਜੀ ਕਹਿੰਦੇ ਰੱਬ ਨੇ ਨਹੀਂ ਕੀਤਾ, ਤੇਰਾ ਦੋਸ਼ ਸੀਗਾ। ਉਹਨੇ ਇੱਕੋ ਨਜ਼ਰ ਨਾਲ ਸਭ ਨੂੰ ਦੇਖਦਾ। ਸਤਿਗੁਰ ਪੁਰਖ ਦਿਆਲ ਹੈ ਜਿਸ ਨੂੰ ਸਮਤ ਸਭ ਕੋਏ, ਜਿਹਨੂੰ ਸਾਰੇ ਸਮਤ ਬਰਾਬਰ ਨੇ ਉਹਨੂੰ ਕੋਈ ਵੱਧ ਘੱਟ ਨਹੀਂ ਹੈ। ਏਕ ਦ੍ਰਿਸ਼ਟ ਕਰ ਦੇਖਦਾ, ਉਹਨੇ ਇੱਕੋ ਜਿਹੀ ਨਜ਼ਰ ਨਾਲ ਵੇਖਿਆ। ਮਨ ਭਾਵਣੀ ਤੇ ਸਿੱਧ ਹੋਏ, ਤੇਰੇ ਮਨ ਦੀ ਭਾਵਨਾ ਕੀ ਹੋਈ, ਤੂੰ ਗੁਰੂ ਨੂੰ ਕੀ ਸਮਝ ਰਿਹਾ, ਤੇਰੀ ਸਮਝ। ਜੇ ਤੂੰ ਇਹ ਸਮਝ ਰਿਹਾ ਕਿ ਇਹ ਇਲਾਹੀ ਜੋਤ ਏ ਤੇ ਮੈਂ ਜੋਤ ਨਾਲ ਜੁੜਾਂ ਤੇ ਤੇਰੇ ਤੇ ਰਹਿਮਤ, ਤੇ ਜੇ ਤੂੰ ਆਖੇ ਨਹੀਂ ਭਾਈ ਇਹ ਤੇਰੇ ਕਰਮ ਨੇ, ਤੂੰ ਮਾੜੇ ਕੀਤੇ ਚੰਗੇ ਕੀਤੇ, ਤੂੰ ਦੋਸ਼ ਉਸ ਵਾਹਿਗੁਰੂ ਦੇ ਰਿਹਾ। ਭਗਤ ਤਰਲੋਚਨ ਜੀ ਨੇ ਫਰਮਾਇਆ ਨਾਰਾਇਣ ਨਿੰਦ ਸਕਾਏ ਭੁੱਲੀ ਗਵਾਰੀ, ਕਿਸੇ ਸੱਜਣ ਨੇ ਭਗਤ ਤਰਲੋਚਨ ਦੇ ਜੀਵਨ ਦੇ ਵਿੱਚ ਕਹਾਣੀ ਬਣਾਈ ਹੈ, ਲੇਕਿਨ ਅੱਜ ਉਹਦੀ ਕੀ ਸਿੱਖਿਆ। ਕਹਾਣੀ ਉਹਦੀ ਹੈ ਕਿ ਭਗਤ ਜੀ ਦੇ ਘਰ ਔਲਾਦ ਨਹੀਂ ਸੀ। ਹੁਣ ਜਿਸ ਅਵਸਥਾ ਚ ਭਗਤ ਜੀ ਪਹੁੰਚੇ ਆ ਨਾ, ਉੱਥੇ ਉਲਾਂਭਾ ਨਹੀਂ ਹੈ। ਮਾਫ ਕਰਿਓ, ਜਿਹੜੀ ਸਿੱਖੀ ਹੈ ਨਾ ਭਾਣਾ ਮੰਨਣ ਵਾਲੀ, ਤੇ ਜਿਹੜੇ ਅਵਸਥਾ ਚ ਭਗਤ ਜੀ ਨੂੰ ਅਕਾਲ ਪੁਰਖ ਨੇ ਅਲਾਹੀ ਬਾਣੀ ਬਖਸ਼ੀ ਹੈ,
ਉੱਥੇ ਉਲਾਂਭਾ ਹੈ ਹੀ ਨਹੀਂ, ਉੱਥੇ ਤੇ ਭਾਣਾ ਮੰਨਿਆ ਜਾਂਦਾ, ਸਖੀ ਤੇ ਭਾਣਾ ਮੰਨਿਆ ਜਾਂਦਾ। ਪਰ ਕਹੇ ਸੱਜਣ ਨੇ ਉਹਦੇ ਅਰਥਾਂ ਨੂੰ ਸਮਝਾਉਣ ਵਾਸਤੇ ਕਿ ਭਗਤ ਜੀ ਦੀ ਘਰਵਾਲੀ ਕਹਿਣ ਲੱਗੀ ਵੀ ਤੁਸੀਂ ਰੱਬ ਦੀ ਬੰਦਗੀ ਕਰਦੇ, ਉਹਨੇ ਇੱਕ ਪੁੱਤਰ ਨਹੀਂ ਦਿੱਤਾ, ਪੁੱਤਰ ਤੇ ਕੀ ਆ, ਨੌਕਰ ਆਇਆ ਸੀ, ਨੌਕਰ ਵੀ ਚਲਾ ਗਿਆ, ਰੱਬ ਨੇ ਸਾਡੇ ਨਾਲ ਕਿੱਡੀ ਮਾੜੀ ਕੀਤੀ। ਅਸੀਂ ਸੁਭਾਵ ਵੀ ਕਹਿ ਦਿੰਦੇ ਹਾਂ ਕਿਤੇ ਉਹਦਾ ਭਾਣਾ ਬਣ ਜਾਵੇ, ਉਹਦੇ ਭਾਣੇ ਜਾਣਾ ਪੈ ਜਾਵੇ, ਤੇ ਅਸੀਂ ਕਹਿੰਦੇ ਹਾਂ ਵੀ ਇਹ ਤਾਂ ਬਹੁਤ ਮਾੜਾ। ਭਗਤ ਜੀ ਕਹਿੰਦੇ ਨਹੀਂ, ਨਾਰਾਇਣ ਨਿੰਦ ਸਕਾਏ ਭੂੰਡੀ ਗਵਾਰੀ। ਕੌਣ ਗਵਾਰੀ ਹੈ? ਇਹ ਜਿੰਦ। ਹੇ ਮੂਰਖ ਜਿੰਦੇ, ਕਿਉਂ ਭੁੱਲੀ ਭਟਕੀ ਹੋਈ? ਦੋਕਰ ਸੁਕਰ ਥਾਰੋ ਕਰਮਰੀ। ਇਹ ਮਾੜੇ ਚੰਗੇ ਤੀਰੇ ਕਰਮ ਨੇ ਤੂੰ ਕਮਾਏ ਹੋਏ ਆਪ। ਹੁਣ ਕਰਮ ਤੂੰ ਕਮਾਏ ਹੋਏ ਆ, ਤੇ ਦੋਸ਼ ਪੋਸ਼ ਵਾਹਿਗੁਰੂ ਜਿੰਦੇ ਦੇਈ ਜਾਂਦੇ। ਨਹੀਂ, ਇਹ ਤੇਰੇ ਆਪਣੇ ਮਾੜੇ ਕਰਮ ਕੀਤੇ ਹੋਏ ਨੇ, ਤੂੰ ਕਰਮ ਨਹੀਂ ਚੰਗੇ ਕੀਤੇ। ਜਿਹੋ ਜਿਹੇ ਤੂੰ ਕਰਮ ਕੀਤੇ ਆ, ਉਹੋ ਜਿਹਾ ਤੈਨੂੰ ਉਹਨੇ ਦਾਤਾ ਦੇ ਦਿੱਤੇ। ਇਸ ਵਾਸਤੇ ਹੁਣ ਚੰਗੇ ਕਰਮ ਕਰ, ਜਿਨ੍ਹਾਂ ਨੇ ਉਹਦੇ ਪਿਆਰ ਨਾਲ ਸੁਕਿਰਤ ਕੀਜੈ ਨਾਮ ਲੀਜੈ, ਜਿਨ੍ਹਾਂ ਨੇ ਇਹ ਆਖਿਆ ਕਿ ਮੈਂ ਲਾਹਕ ਹਟ ਲਵਾਂ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਕਰ ਲਵਾਂ, ਉਹਦੀ ਹੁਣ ਬੰਦਗੀ ਸੀਗੀ, ਉਹਦਾ ਪਰਮੇਸ਼ਰ ਨਾਲ ਪਿਆਰ ਸੀ, ਉਹਨੂੰ ਉਹਨੇ ਧਨ ਦੌਲਤ ਵੀ ਖੁੱਲ੍ਹੀ ਦੇ ਦਿੱਤੀ, ਉਹਨੂੰ ਧੀਆਂ ਪੁੱਤਰ ਵੀ ਲਾਇਕ ਦੇ ਦਿੱਤੇ, ਪਵਿੱਤਰ ਨੂੰ ਆਈਆਂ ਉਹਦੇ ਘਰੇ। ਹੁਣ ਜਿਹੜਾ ਉਸ ਵਾਹਿਗੁਰੂ ਵਾਲੇ ਪਾਸੇ ਧਿਆਨ ਨਹੀਂ ਗਿਆ, ਜਿਹਨੇ ਆਪਣੀ ਜ਼ਿੰਦਗੀ ਸ਼ਰਾਬ ਕਬਾਬ ਦੇ ਵਿੱਚ ਨੰਘਾ ਦਿੱਤੀ, ਚੁਗਲੀ ਨਿੰਦਿਆ ਦੇ ਵਿੱਚ ਨੰਘਾ ਦਿੱਤੀ ਹੈ, ਫਿਰ ਸਾਹਿਬ ਜੀ ਕਹਿੰਦੇ ਉਹਨੂੰ ਪਾਉਣਾ ਵੀ ਕੀ ਸੀ? ਕੁਛ ਨਹੀਂ ਸੀ ਪਾਉਣਾ, ਖਾਲੀ ਸੀ ਉਹਨੂੰ। ਫਿਰ ਗਲੀ ਗੋਦੜੀ ਨਸੀਬ ਹੋਈ ਹੈ, ਕਿਉਂਕਿ ਜਦੋਂ ਕਮਾਉਣ ਦਾ ਵੇਲਾ ਸੀਗਾ, ਸਤਿਗੁਰ ਦੇ ਘਰ ਇਸ ਫੱਟੀ ਤੇ ਅਣਗਿਣਤ ਗਿਣਤੀ ਨਹੀਂ ਕੀਤੀ ਜਾ ਸਕੀ ਕਿੰਨੇ ਫਲ, ਪਰ ਇਸ ਫੱਟੀ ਤੋਂ ਫਲ ਜਿਹੜੇ ਲੈਣੇ ਆ, ਪੂਰਵ ਲਿਖੇ ਪਾਵਣੇ ਸੱਚ ਨਾਮ ਦੇ ਰਾਸ। ਅਸੀਂ ਪੂਰਬ ਦਾ ਅਰਥ ਹਰ ਥਾਂ ਤੇ ਇੱਕ ਨਹੀਂ ਕਰ ਸਕਦੇ ਹੈਗੇ, ਨਹੀਂ ਕਹਿੰਦੇ ਨੇ ਇਹ ਲਿਖਿਆ ਹੋਇਆ ਸੀ ਕਰਮਾਂ ਚ, ਨਹੀਂ ਇੱਥੇ ਪੂਰਬ ਦਾ ਕੀ ਮਤਲਬ ਕਿ ਉਹਨੇ ਇਹ ਸੰਸਾਰ ਸਾਜਣ ਤੋਂ ਪਹਿਲਾਂ ਲਿਖਿਆ ਸੀ, ਦੁਨੀਆਂ ਦੇ ਵਿੱਚ ਦੇਸ਼ ਪਹਿਲਾਂ ਬਣਦਾ, ਉਹਦਾ ਸੰਵਿਧਾਨ ਬਾਅਦ ਚ ਬਣਦਾ। ਉਸ ਵਾਹਿਗੁਰੂ ਨਿਰੰਕਾਰ ਨੇ ਇਹ ਬ੍ਰਹਮ ਧਰਤੀ ਸਾਜੀ, ਇਹਦਾ ਕਾਨੂੰਨ ਬਣਾਇਆ ਪਹਿਲਾਂ ਵੀ ਤੂੰ ਇਸ ਤਰੀਕੇ ਨਾਲ ਵਿਚਰ। ਪੂਰਵ ਲਿਖੇ ਪਾਵਣੇ ਸੱਚ ਨਾਮ ਦੇ ਰਾਸ, ਤੂੰ ਇਸ ਦੁਨੀਆਂ ਤੇ ਆ ਕੇ ਸੱਚੇ ਨਾਮ ਦੀ ਰਾਸ, ਜਿਹੜੀ ਨਾਮ ਦੀ ਪੂੰਜੀ ਏ, ਉਹਦੀ ਹੱਟੀ ਏ ਉਹ ਦੇ ਨਹੀਂ ਰਿਹਾ, ਫਿਰ ਤੈਨੂੰ ਤੂੰ ਮਿਲੇ ਕੀ? ਫਿਰ ਦੋਸ਼ ਉਸ ਵਾਹਿਗੁਰੂ ਦੇ ਰਿਹਾ ਹੈ ਕਿ ਨਹੀਂ ਜੀ ਆਓ ਵੇਖੋ ਉਹਨੂੰ ਕਿੰਨਾ ਕੁਛ ਦਿੱਤਾ ਹੈ, ਮੈਨੂੰ ਕੁਛ ਦਿੱਤਾ ਹੀ ਨਹੀਂ ਹੈਗਾ। ਸਾਹਿਬ ਜੀ ਕਹਿੰਦੇ ਨਹੀਂ, ਕਿਸੇ ਨੂੰ ਦੇਖ ਕੇ ਈਰਖਾ ਨਾ ਕਰ, ਅਹਿਰਖ ਵਾਜ ਨਾ ਕੀਜੇ ਰੇ ਮਨ, ਸੁਕ੍ਰਿਤ ਕਰ ਕਰ ਲੀਜੇ ਰੇ ਮਨ। ਤੂੰ ਵੀ ਉਹ ਕਰਮ ਕਰ ਬੰਦਗੀ ਵਾਲਾ, ਉਹਦਾ ਨਾਮ ਲੈ ਤੇ ਤੂੰ ਵੀ ਲੈ ਲਾ। ਕੁਮਾਰੇ ਏਕ ਜੋ ਮਾਟੀ ਗੂੰਦੀ, ਉਹ ਵਾਹਿਗੁਰੂ ਅਕਾਲ ਪੁਰਖ ਘੁਮਿਆਰੇ ਨੇ ਕਿੰਨੇ ਭਾਂਡੇ ਘੜੇ, ਕੋਈ ਕਿਹੋ ਜਿਹਾ ਕੋਈ ਕਿਹੋ ਜਿਹਾ। ਘੁਮਾਰੇ ਏਕ ਜੋ ਮਾਟੀ ਗੂੰਦੀ, ਬਹੁ ਵਿਦਵਾਨੀ ਲਾਈ, ਬੜੀ ਤਰੀਕਿਆਂ ਦੇ ਨਾਲ
ਉਸ ਵਾਹਿਗੁਰੂ ਨੇ ਇਸ ਭਾਂਡਿਆਂ ਨੂੰ ਬਣਾਉਣਾ ਕੀਤਾ। ਕਈ ਭਾਂਡਿਆਂ ਤੋਂ ਨੇ ਕਾਹੂ ਮੈਂ ਮੋਤੀ ਮੁਕਤਾ ਹਲ, ਕਿਸੇ ਭਾਂਡਿਆਂ ਦੇ ਉੱਤੇ ਮੋਤੀ ਹੀਰੇ ਜਵਾਹਰ ਲਾਲ ਪੰਨੇ ਜੜ ਦਿੱਤੇ। ਕਾਹੂ ਵਿਆਦ ਲਗਾਈ ਤੇ ਕਈਆਂ ਨੂੰ ਆਦਿ ਵਿਆਧੀ ਉਪਾਧੀ ਰੋਗ ਲੱਗ ਗਏ। ਹੁਣ ਆਦਿ ਵਿਆਧੀ ਰੋਗ ਕਦੋਂ ਲੱਗੇ ਆ? ਜਦੋਂ ਪਰਮੇਸ਼ਰ ਨੂੰ ਭੁੱਲ ਗਿਆ, ਨਾਮ ਲਿਆ ਹੀ ਨਹੀਂ। ਪਰਮੇਸ਼ਰ ਤੇ ਭੁੱਲਿਆ ਵਿਆਪਣ ਸਭੇ ਰੋਗ, ਤੇ ਜਿਹਨੂੰ ਉਹ ਵਾਹਿਗੁਰੂ ਯਾਦ ਹੈ, ਉਹਨੂੰ ਜਿਸ ਨੂੰ ਉਹ ਵਾਹਿਗੁਰੂ ਯਾਦ ਹੈ, ਉੱਥੇ ਉਹਨੇ ਆਤਮਕ ਖੇੜੇ ਦਾ ਸੁੱਖ ਜਿਹੜਾ ਨਾ ਉਹ ਬਖ ਦਿੱਤਾ। ਸੋਮੇ ਧਨ ਰੱਖਣ ਕੋ ਦੀਆ, ਧਨ ਦੌਲਤ ਧੱਦੇ ਦੇ ਨੰਨੇ ਥੱਲੇ ਔਂਕੜੇ। ਇੱਕ ਤਾਂ ਗੁਰਬਾਣੀ ਵਿਆਕਰਨ ਗੁਰਬਾਣੀ ਦਾ ਨਿਯਮ ਹੈ ਕਿ ਉਹ ਸ਼ਬਦ ਦਾ ਜੋ ਧੱਦੇ ਦੇ ਨਾਲ ਨੰਨੇ ਔਂਕੜ ਹੋਵੇ ਨਾ, ਜੇ ਤੇ ਉੱਥੇ ਹੋਵੇ ਨਾਮ ਧਨ ਦੀ ਗੱਲ, ਫਿਰ ਧਨ ਦਾ ਅਰਥ ਹੁੰਦਾ ਨਾਮ। ਜੋ ਦੁਨਿਆਵੀ ਗੱਲ ਹੋਵੇ ਉਦੋਂ ਹੁੰਦਾ ਹੈ ਦੁਨਿਆਵੀ ਧਨ। ਸੂ ਬੰਦੇ ਨੇ ਦੁਨੀਆਂ ਦਾ ਧਨ ਇਕੱਠਾ ਕੀਤਾ, ਨਾਮ ਧਨ ਇਕੱਠਾ ਕੀਤਾ, ਫਿਰ ਉਹਨੇ ਧਨ ਸੇਵਾ ਕਰਕੇ ਸਫਲ ਵੀ ਨਹੀਂ ਕੀਤਾ। ਸਿੱਖ ਨੂੰ ਹੁਕਮ ਸੀ ਦਸਵੰਧ ਕੱਢਣ ਦਾ, ਤਨ ਦਾ ਮਨ ਦਾ ਤੇ ਧਨ ਦਾ ਧਨ ਦਾ। ਹੁਣ ਤਨ ਦਾ ਤੇ ਮਨ ਦਾ ਦਸਵੰਧ ਜਿਹੜਾ ਸੀ ਨਾ, ਉਹ ਸੀ ਅੰਮ੍ਰਿਤ ਵੇਲਾ। 24 ਘੰਟਿਆਂ ਦੇ ਵਿੱਚੋਂ 2.5 ਘੰਟੇ ਜਿਹੜਾ ਹੈ ਨਾ ਉਹ ਦਸਵੰਧ ਬਣਦਾ ਹੈ। ਤੇ ਸਤਿਗੁਰ ਸਾਹਿਬ ਜੀ ਨੇ ਇਸੇ ਕਰਕੇ ਆਖਿਆ ਕਿ ਜਿਹੜਾ ਤੇਰਾ ਪਿਛਲਾ ਪੈਰ ਹੈ ਨਾ ਉਹ ਅੰਮ੍ਰਿਤ ਵੇਲਾ ਹੈ। ਇਹ ਠੀਕ ਕਿ ਅਸੀਂ ਤੁਰਦਿਆਂ ਫਿਰਦਿਆਂ ਨਾ ਲੈਣਾ ਹੈ, ਪਰ ਇੱਕ ਗੱਲ ਯਾਦ ਰੱਖੀ ਕਿ ਤਨ ਦਾ ਦਸਵੰਧ ਦੇਖ ਕੇ ਤੈਨੂੰ ਅੰਮ੍ਰਿਤ ਵੇਲੇ ਲਿਵ ਜੋੜ ਕੇ ਬੈਠਣਾ ਪੈਣਾ। ਇਹ ਤਨ ਦਾ ਦਸਵੰਧ ਤੇ ਮਨ, ਫਿਰ ਜਿਹੜੀ ਕਮਾਈ ਕੀਤੀ ਹੈ ਉਹ ਸਫਲੀ ਕਰਨ ਵਾਸਤੇ ਤੂੰ ਧਨ ਦਾ ਦਸਵੰਧ ਵੀ ਉਸ ਵਾਹਿਗੁਰੂ ਅਕਾਲ ਪੁਰਖ ਨੂੰ ਦੇਣਾ। ਲੇਕਿਨ ਅਸੀਂ ਇਹ ਤੋਂ ਮੁਨਕਰ ਹੋ ਗਏ। 10 ਵਸਤੂ ਲੈ ਪਾਛੈ ਪਾਵੈ, 1 ਵਸਤ ਕਾਰਨ ਬੇ ਖੋਟ ਗਵਾਵੈ। ਉਸ ਵਾਹਿਗੁਰੂ ਨੇ ਸਾਨੂੰ 10 ਵਸਤੂਆਂ ਦਿੱਤੀਆਂ ਵੀ 1 ਮੈਨੂੰ ਮੋੜ ਦੇ, ਅਨੌ ਤੂੰ ਰੱਖ ਲੈ। ਲੇਕਿਨ ਅਸੀਂ ਉਹ 1 ਵਸਤੂ ਦੇਣ ਤੋਂ 9 ਰੱਖ ਕੇ ਤੇ 1 ਤੂੰ ਵੀ ਬੇਈਮਾਨ ਹੋ ਗਏ। ਅਸੀਂ ਕਹਿੰਦੇ ਨਹੀਂ ਇਹ ਤਾਂ ਮੇਰਾ ਹੈ। ਸਾਹਿਬ ਜੀ ਕਹਿੰਦੇ ਫਿਰ ਤੂੰ ਮੁਗਦ ਕਹੇ ਧਨ ਮੇਰਾ, 3 ਵਾਰੀ ਮੂਰਖ ਆਖੋ ਤੇ 1 ਵਾਰੀ ਮੁਗਧ ਬਣਦਾ ਹੈ। ਉਹ ਮੂਰਖਾਂ ਦਾ ਮੂਰਖ, ਮੂਰਖਾਂ ਦਾ ਮੂਰਖ ਜਿਹਨੇ ਕਿਹਾ ਕਿ ਧਨ ਮੇਰਾ ਹੈ, ਨੀ ਤੇਰਾ ਨਾ ਧਨ ਹੈ ਨਾ ਤੇਰਾ ਮਨ ਹੈ ਨਾ ਤੇਰਾ ਧਨ ਹੈ, ਤੈਨੂੰ ਉਹਨੇ ਦਿੱਤਾ ਹੈ। ਉਹਨੇ ਕਿਹਾ ਵੀ 9 ਹਿੱਸੇ ਤੂੰ ਵਰਤਣਾ, 9 ਹਿੱਸੇ ਇਸ ਸਰੀਰ ਦੇ ਜਾਂ ਤਨ ਦੇ ਨਾਲ ਤੂੰ ਆਪਣਾ ਆਪਣੇ ਵਾਸਤੇ ਕਰਮ ਕਰ, 9 ਹਿੱਸੇ ਮਨ ਆਪਣੇ ਵਾਸਤੇ ਵਰਤਲਾ, 9 ਹਿੱਸੇ ਆਪਣੀ ਕੀਤੀ ਹੋਈ ਕਮਾਈ ਦਾ ਧਨ ਆਪਣੇ ਵਾਸਤੇ ਵਰਤਲਾ, ਲੇਕਿਨ 10ਵਾਂ ਹਿੱਸਾ ਮੈਨੂੰ ਵਾਪਸ। ਲੇਕਿਨ ਅਸੀਂ ਬੇਈਮਾਨ ਹੋ ਕੇ ਇੱਥੇ ਆ ਗਏ। ਸਾਹਿਬ ਜੀ ਕਹਿੰਦੇ ਫਿਰ ਹੁਣ ਤੂੰ ਭੁੱਲ ਗਿਆ। ਜਮ ਕਾ ਡੰਡ ਮੂੰਡ ਮਹਿ ਲਾਗੈ, ਖਿਨ ਮੈਂ ਕਰੇ ਨਵੇਰਾ। ਜਦੋਂ
ਤੇਰੇ ਸਵਾਸ ਪੂਰੇ ਹੋਏ ਫਿਰ ਜਾਮਦੂਤ ਆਉਣੇ ਤੇਰੇ ਕੋਲ। ਉਹ ਫਿਰ ਜਦੋਂ ਆ ਕੇ ਜਿੰਦ ਕੱਢਦੇ ਹੈ ਨਾ, ਜਿੰਦ ਨਮਾਣੀ ਕੱਢੀਐ ਹੱਡਾਂ ਕੋ ਕੜਕਾਏ। ਕਬੀਰ ਜਮ ਕਾ ਠੇਂਗਾ ਬੁਰਾ ਹੈ ਉਹ ਨਹੀਂ ਸਹਿਆ ਜਾਏ। ਉਪਰ ਤੈਨੂੰ ਸਹਿਣਾ ਬੜਾ ਔਖਾ ਹੋਊਗਾ, ਫਿਰ ਸੁਆਏ ਆਏ ਆਏ ਕਰਨ ਤੋਂ ਕੋਈ ਕੁਛ ਨਹੀਂ ਹੋਵੇਗਾ, ਪਛਤਾਵਾ ਹੋਵੇਗਾ। ਇੱਕ ਖਿਣ ਦੇ ਵਿੱਚ ਤੇਰੇ ਪ੍ਰਾਣ ਖਿੱਚ ਲੈਣੇ ਵੀ ਆਇਆ, ਹੁਣ ਤੇਰਾ ਸਮਾਂ ਜਿਹੜਾ ਹੈ ਨਾ ਉਹ ਪੂਰਾ ਹੋ ਗਿਆ, ਫਿਰ ਤੇਰਾ ਰਸਤਾ ਵੀ ਜਿਹੜਾ ਹੈ ਉਹ ਦੁੱਖਾਂ ਭਰਿਆ। ਜਮ ਮਾਰਗ ਪੰਥ ਨਾ ਸੂਝੀ, ਫਿਰ ਉਹ ਜਮਦੂਤਾਂ ਦੇ ਰਸਤੇ ਦੇ ਉੱਤੇ ਉਹ ਰਸਤੇ ਤੋਂ ਦਿਸਿਆ ਕੁਛ ਨਹੀਂ। ਉੱਜੜ ਅੰਧ ਗਵਾਰੋ ਵਾ, ਜਿਵੇਂ ਉਜਾੜ ਭਿਆਨਕ ਹੁੰਦੀ ਏ, ਅੰਧ ਜਿਵੇਂ ਅੱਖਾਂ ਤੋਂ ਦਿਸੇ ਨਾ, ਫਿਰ ਪਤਾ ਨਹੀਂ ਕਿਹੜੇ ਟੋਏ ਟਿੱਬੇ ਚ ਡਿੱਗਣਾ। ਗੁਬਾਰੋ ਵਾ ਅੱਗੇ ਵਾ ਲੱਗਾ ਏ, ਇੰਨਾ ਤਕੜਾ ਹਨੇਰਾ ਕਿ ਤੂੰ ਉਹਨੂੰ ਕੱਟ ਕੇ ਚਾਨਣ ਜਿਹੜਾ ਹੈ ਨਹੀਂ ਕਰ ਸਕੇਗਾ। ਜੇ ਤੂੰ ਹੁਣ ਪ੍ਰਕਾਸ਼ ਕਰਨ ਵਾਲਾ ਨਾਮ ਜਿਹੜਾ ਹੈ ਉਹ ਨਹੀਂ ਲਿਆ, ਤੂੰ ਈਰਖਾ ਚ ਪਿਆ, ਜੋ ਤੂੰ ਨਾਮ ਲੈਂਦਾ ਤੈਨੂੰ ਪ੍ਰਕਾਸ਼ ਹੁੰਦਾ, ਤੈਨੂੰ ਸਾਫ ਰਸਤੇ ਹੁੰਦਾ। ਕਹਿੰਦੇ ਫਿਰ ਉਸ ਜਮਦੂਤ ਨੇ ਨਵੇੜਾ ਕਰ ਦੇਣਾ। ਹਾਰ ਜਨ ਊਤਮ ਭਗਤ ਸਦਾਵੈ, ਆਗਿਆ ਮਨ ਸੁਖ ਪਾਈ। ਹਾਰ ਜਨ ਉਸ ਵਾਹਿਗੁਰੂ ਦਾ ਪਿਆਰਾ, ਜਨ ਕੌਣ ਏ ਜਿਹਨੂੰ ਉਹ ਵਾਹਿਗੁਰੂ ਯਾਦ ਆਏ। ਉੱਤਮ ਅਵਸਥਾ ਜਿਹਨੂੰ ਵਾਹਿਗੁਰੂ ਯਾਦ ਆਇਆ ਉਹਦੀ, ਉਹ ਭਗਤ ਏ, ਉਹ ਬੰਦਗੀ ਕਰ ਰਿਹਾ ਹੈ, ਭਗਤੀ ਕਰ ਰਿਹਾ ਉਸ ਵਾਹਿਗੁਰੂ ਅਕਾਲ ਪੁਰਖ ਦੀ, ਉਹਨੂੰ ਫਿਰ ਭਗਤ ਆਖਿਆ। ਆਗਿਆ ਹੁਕਮ, ਉਹਨੇ ਉਹਦਾ ਹੁਕਮ ਮੰਨਿਆ। ਜਦੋਂ ਹੁਕਮ ਮੰਨਿਆ ਤੇ ਉਹਨੂੰ ਆਤਮ ਖੇੜਾ ਸੁੱਖ ਮਿਲਿਆ। ਜਿਹਨੇ ਉਸ ਵਾਹਿਗੁਰੂ ਦਾ ਹੁਕਮ ਮੰਨਿਆ ਉਸ ਵਾਹਿਗੁਰੂ ਨੂੰ ਆਪਣੇ ਵਰਗਾ ਕਰ ਲਿਆ। ਸੋ ਸਾਹਿਬ, ਸਾਹਿਬ ਮਾਲਕ, ਸਾਹਿਬ ਦੇ ਬੱਬੇ ਨੂੰ ਔਂਕੜ ਲੱਗਾ ਹੋਇਆ। ਇੱਕ ਵਚਨ ਹੋ ਗਿਆ ਔਂਕੜ, ਇੱਕ ਇੱਕ ਕੌਣ ਹੈ? ਪਰਮੇਸ਼ਰ ਵਾਹਿਗੁਰੂ। ਸੋ ਸਾਹਿਬ ਉਹ ਵਾਹਿਗੁਰੂ, ਸੋ ਸੇਵਕ ਤੇਹਾ, ਸੇਵਕ ਦੇ ਕੱਕੇ ਨੂੰ ਫਿਰ ਔਂਕੜ ਲੱਗਾ ਵੀ ਉਹ ਸੇਵਕ ਜਿਸਨੇ ਭਾਣਾ ਮੰਨ ਲਿਆ, ਜਿਹਨੇ ਉਹਦੀ ਆਗਿਆ ਮੰਨੀ, ਉਹਦੇ ਵਰਗ ਹੈਗਾ। ਆਪਣੇ ਭਾਣੇ ਕਹੋ ਕਿਨ ਸੁਖ ਪਾਇਆ, ਆਪਣਾ ਹੁਕਮ ਮਨ ਦੀ ਮਰਜ਼ੀ। ਕਿਨ ਦੇ ਨੰਨੇ ਨੂੰ ਸਿਹਾਰੀ ਲੱਗੀ ਹੋਈ ਏ, ਇੱਕ ਵਚਨ ਹੋ ਗਿਆ ਵੀ ਇਹੋ ਜਿਹਾ ਇੱਕ ਵੀ ਨਹੀਂ ਹੈਗਾ ਕਿ ਜਿਹਨੇ ਉਹਦਾ ਹੁਕਮ ਨਹੀਂ ਮੰਨਿਆ, ਉਹ ਭਾਣੇ ਵਿੱਚ ਨਹੀਂ ਆਇਆ ਤੇ ਉਹਨੇ ਸੁੱਖ ਪਾਇਆ ਹੋਵੇ। ਇੱਕ ਵੀ ਨਹੀਂ ਕੱਢਿਆ ਜਾ ਸਕਦਾ ਕੁੱਲ ਦੁਨੀਆਂ ਵਿੱਚੋਂ, ਇੱਕ ਨਹੀਂ ਕੱਢ ਸਕਦਾ ਜਿਹਨੇ ਉਸ ਵਾਹਿਗੁਰੂ ਦਾ ਹੁਕਮ ਨਹੀਂ ਮੰਨਿਆ ਹੈਗਾ। ਅੰਧਾ ਅੰਧ ਕਮਾਈ, ਉਹ ਅੰਨਿਆਂ ਵਾਲੇ ਕਰਮ ਕੀਤੇ। ਸਿੱਖੀ ਸਤਿਕਾਰ ਕਰਦੀ ਇਸ ਵਾਸਤੇ ਉਸ ਵਾਹਿਗੁਰੂ ਦੇ ਭਾਣੇ ਵਿੱਚ ਜਿਹਨਾਂ ਕੋਲ ਅੱਖਾਂ ਨਹੀਂ ਹੈਗੀ ਨਾ, ਸਿੱਖ ਉਹਨੂੰ ਅੰਧਾ ਨਹੀਂ ਕਹਿੰਦਾ, ਸਿੱਖ ਉਹਨੂੰ ਸੂਰਮਾ ਸਿੰਘ ਕਹਿੰਦੇ। ਇੱਥੇ ਤਾਂ ਕਿ ਸਮਝਾਉਣ ਵਾਸਤੇ ਕਿ ਜਿਵੇਂ ਸੂਰਮੇ ਸਿੰਘ ਨੂੰ ਕੋਈ ਫੜ ਕੇ ਤੇ ਲੈ ਜਾਵੇ ਉਹ ਆਪਣੇ ਆਪ ਨਹੀਂ ਜਾ ਸਕਦਾ, ਜਿਹਦੇ ਕੋਲ ਅੱਖਾਂ ਦੀ ਦਾਤ ਨਹੀਂ ਹੈ। ਪਰ ਜੇ ਉਹ ਸੂਰਮਾ ਸਿੰਘ ਜਿਹਦੇ ਕੋਲ ਅੱਖਾਂ ਨਹੀਂ ਹੈਗੀਆਂ
ਉਹ ਪਰਮੇਸ਼ਰ ਦੇ ਭਾਣੇ ਚ ਆ ਜਾਵੇ ਤੇ ਸਤਿਗੁਰ ਉਹਦੇ ਮਨ ਚ ਪ੍ਰਕਾਸ਼ ਬਖਸ਼ਦੇ ਆ, ਉਹ ਉਹਦੀਆਂ ਗੱਲਾਂ ਕਰਨ ਲੱਗ ਪੈਂਦਾ, ਉਹਦੇ ਨਾਮ ਦੇ ਲੜ ਲੱਗ ਜਾਂਦਾ ਹੈ ਤੇ ਸਾਹਿਬ ਦੀ ਕਿਰਪਾ ਕਰ ਦਿੰਦੇ ਨੇ, ਫਿਰ ਉਹ ਵੀ ਪ੍ਰਵਾਨ ਚੜ ਜਾਂਦਾ। ਸਵਾਸਤੇ ਸਾਹਿਬ ਜੀ ਕਹਿੰਦੇ ਆਗਿਆ ਮਨ ਸੁਖ ਪਾਈ, ਜਿਸ ਉਹਦਾ ਮਨ ਜੋਤ ਸੁਭਾਵ ਹੈ, ਸੱਤ ਕਰ ਮਨ ਹੈ, ਜੋ ਉਸ ਵਾਹਿਗੁਰੂ ਨੂੰ ਪਾਉਂਦਾ ਹੈ, ਸੱਤ ਦੇ ਤੱਤੇ ਨੂੰ ਸਦੀਵ ਕਾਲ ਹੋਣ ਵਾਲਾ, ਕਿ ਜਿਹੜਾ ਸਦੀਵ ਕਾਲ ਹੋਣ ਵਾਲੀ ਚੀਜ਼ ਹੈ, ਭਾਣਾ ਉਹਦਾ ਸਦਾ ਲਾਗੂ ਰਹਿਣਾ ਹੈ, ਉਹਨੂੰ ਸੱਤ ਕਰਕੇ ਮੰਨੇ। ਭਾਣਾ ਮਨ ਵਸਾਈ, ਉਹਦੇ ਹੁਕਮ ਨੂੰ ਆਪਣੇ ਮਨ ਚ ਵਸਾ ਲਾ ਕਿ ਮੈਂ ਉਹਦੇ ਹੁਕਮ ਤੋਂ ਬਾਹਰ ਨਹੀਂ ਹੋਣਾ। ਅਸੀਂ ਕਈ ਵਾਰੀਆਂ ਕਹਿੰਦੇ ਨੂੰ ਸਭ ਕੁਛ ਰੱਬ ਕਰ ਰਿਹਾ, ਵੇਖੋ ਉਹਦੇ ਹੁਕਮ ਚ ਹੀ ਹੈ ਤਾਂ ਉਹਦੇ ਹੁਕਮ ਚ ਹੀ ਹੈ, ਪਰ ਉਹਦੇ ਹੁਕਮ ਚ ਕੀ ਹੈ? ਉਹਦੇ ਹੁਕਮ ਚ ਤੇਰਾ ਜਨਮ ਹੋਇਆ, ਉਹਦੇ ਹੁਕਮ ਚ ਤੈਨੂੰ ਸਵਾਸ ਬਖਸ਼ੀ, ਉਹ ਸਵਾਸ ਉਹਦੇ ਹੁਕਮ ਚ ਨੇ, ਉਹ ਵੱਧ ਘੱਟ ਨਹੀਂ ਹੋਣਾ। ਪਰ ਉਸ ਵਾਹਿਗੁਰੂ ਅਕਾਲ ਪੁਰਖ ਨੇ ਜਿਹੜਾ ਵਿੱਚ ਹੈ ਉਹ ਤੈਨੂੰ ਇਲਾਹੀ ਬਾਣੀ ਚ ਹੁਕਮ ਸੁਣਾਏ ਆ ਕਿ ਆਹ ਮੇਰੇ ਹੁਕਮ ਨੇ, ਕੀ ਤੂੰ ਉਹਨਾਂ ਹੁਕਮਾਂ ਚ ਚੱਲਦਾ? ਇਹ ਤੈਨੂੰ ਖੁੱਲਾ ਛੱਡਿਆ ਵੀ ਹੁਕਮ ਮੇਰੇ ਆਹ ਨੇ, ਹੁਣ ਤੂੰ ਆਪਣੇ ਮਨ ਦੇ ਹੁਕਮ ਕਰਦਾ ਹੈ ਕਿ ਉਸ ਵਾਹਿਗੁਰੂ ਦੇ ਹੁਕਮ ਮੰਨਦਾ? ਜਿਹਨੇ ਉਸ ਵਾਹਿਗੁਰੂ ਅਕਾਲ ਪੁਰਖ ਦੇ ਹੁਕਮ ਮੰਨੇ ਆ, ਉਸਨੇ ਉਸ ਅਕਾਲ ਪੁਰਖ ਵਾਹਿਗੁਰੂ ਦਾ ਵਰਗਾ ਹੋ ਗਿਆ ਤੇ ਉਸ ਨੂੰ ਵਾਹਿਗੁਰੂ ਅਕਾਲ ਪੁਰਖ ਨੇ ਪ੍ਰਵਾਨ ਕਰ ਲਿਆ। ਕਹੇ ਕਬੀਰ ਸੁਣੋ ਰੇ ਸੰਤੋ, ਮੇਰੀ ਮੇਰੀ ਝੂਠੀ। ਕਬੀਰ ਸਾਹਿਬ ਨੇ ਸਤਿਕਾਰ ਨਾਲ ਆਵਾਜ਼ ਮਾਰੀ, ਸੰਤ ਸ਼ਬਦ ਸੱਸੇ ਨੂੰ ਕਿੱਪੀ ਤੇ ਜੇ ਤੱਤੇ ਨੂੰ ਔਂਕੜ ਹੋਵੇ ਫਿਰ ਇੱਕ ਵਚਨ ਬਣਦਾ, ਲੇਕਿਨ ਜੇ ਹਾਹਾ ਲੱਗ ਕੇ ਤੇ ਹਾਹੇ ਨੂੰ ਔਂਕੜ ਹੋਵੇ ਫਿਰ ਉਹ ਬਹੁ ਵਚਨ ਹੁੰਦਾ। ਉਸ ਵਾਹਿਗੁਰੂ ਦਾ ਘਰ, ਗੁਰੂ ਨਾਨਕ ਦਾ ਘਰ ਜਿਹੜੀ ਆਵਾਜ਼ ਮਾਰਦਾ ਨਾ, ਉਹ ਕਿਸੇ ਨੂੰ ਪਿਆਰ ਨਾ ਕਰਦਾ। ਆਵੋ ਸੰਤ ਪਿਆਰਿਓ, ਤੇ ਸਤਿਗੁਰ ਸਾਹਿਬ ਜੀ ਦੇ ਉਸ ਸੁਭਾਅ ਦੇ ਵਿੱਚ ਕਬੀਰ ਸਾਹਿਬ ਨੇ ਆਖਿਆ ਗੁਰੂ ਦੁਨੀਆਂ ਦੇ ਲੋਕੋ, ਮੈਂ ਤੁਹਾਨੂੰ ਸੰਤੋ ਕਹਿ ਕੇ ਆਵਾਜ਼ ਮਾਰ, ਮੇਰੀ ਗੱਲ ਸੁਣੋ, ਮੇਰੀ ਮੇਰੀ ਝੂਠੀ ਜਿਹੜੀ ਤੁਸੀਂ ਆਹ ਕਹਿੰਦੇ ਕਿ ਆਹ ਵੀ ਮੇਰਾ ਆਹ ਵੀ ਮੇਰਾ ਹੈ, ਇਹ ਝੂਠਾ, ਇਹ ਤੇਰਾ ਨਹੀਂ ਹੈਗਾ, ਇਹ ਤੈਨੂੰ ਕੁਛ ਟਾਈਮ ਮਿਲਿਆ ਹੈ, ਉਸ ਵਾਹਿਗੁਰੂ ਨੇ ਅਕਾਲ ਪੁਰਖ ਨੇ ਤੈਨੂੰ ਇਹ ਦਾਤ ਬਖਸ਼ੀ ਹੈ, ਇਹ ਉਹਦੀ ਹੈ, ਔਰ ਜਿਹੜੀ ਬਖਸ਼ੀ ਹੈ ਉਹਨੇ ਗਿਣ ਕੇ ਬਖਸ਼ੀ ਕਿ ਤੇਰੇ ਇੰਨੇ ਸਵਾਸ ਨੇ, ਜਿੱਦਣ ਇਹ ਪੂਰੇ ਹੋ ਗਏ ਉਹਨੇ ਜੋਤ ਖਿੱਚ ਲੈਣੀ ਆਪਣੀ, ਉਹਨਾਂ ਜਿੰਦ ਕੱਢ ਕੇ ਲੈ ਜਾਣੀ। ਕਿਵੇਂ? ਚਿਰਗਟ ਫਾਲ ਚਿਟਾਰਾ ਲੈ ਗਏ, ਜੇ ਪਿੰਜਰ ਨੂੰ ਤੋੜ ਕੇ ਉਹ ਚੋਂ ਕਿਸੇ ਜਾਨਵਰ ਨੂੰ ਕੱਢ ਕੇ ਲੈ ਗਏ। ਤਰੀ ਤਾਗਰੀ ਛੁੱਟੀ, ਸੱਜਣਾ ਜਿਹੜੀਆਂ ਤੇਰੀਆਂ ਰੰਗ ਲਈਆਂ ਸੀ ਉਹ ਵਿੱਚੇ ਹੀ ਰਹਿ ਗਈਆਂ, ਭੁੱਲ ਗਈਆਂ। ਕਿਉਂ? ਕਿ ਤੂੰ ਉਸ ਵਾਹਿਗੁਰੂ ਅਕਾਲ ਪੁਰਖ ਨੂੰ ਯਾਦ ਨਹੀਂ ਕੀਤਾ। ਕੀ ਕੀਤਾ? ਅਹਿਰਖ, ਤੂੰ ਅਹਿਰਖ ਈਰਖਾ ਹੀ ਕਰੀ ਗਿਆ। ਵਾਜ ਨਾ ਕੀਜੇ ਰੇ ਮਨ, ਇਹ ਤੂੰ ਬਚਣ ਵਾਸਤੇ ਈਰਖਾ ਕਰ ਰਿਹਾ, ਉਹ ਨਾ ਕਰ। ਸੁਕਿਰ ਕਰ ਕਰ ਲੀਜੇ ਰੇ ਮਨ, ਉਹ ਸ੍ਰੇਸ਼ਟ ਕਰਮ ਜਿਹੜਾ ਉਹਦੇ ਨਾਮ ਵਾਲਾ ਹੈ, ਸੁਕਿਰਤ ਕੀਜੇ ਨਾਮ ਲੀਜੇ ਨਰਕ ਮੂਲ ਨਾ ਜਾਈਏ, ਆਠ ਪੈਰ ਹਰ ਨਾਮ ਸੁਣੋ ਚਲੇ ਤੇਰੇ ਸਾਥੇ, ਭਾਈ ਸਾਧ ਸੰਗਤ ਸਦਾ ਨਾਨਕ, ਮਿਟੇ ਦੋਖ ਕਮਾਤੇ, ਤੇਰੇ ਕਮਾਏ ਹੋਏ ਮਿਟ ਜਾਣਗੇ,
ਜੇ ਤੂੰ ਸਿਖਿਰਤ ਇਹ ਕਰਮ ਕਰ ਲਵੇ ਉਸ ਵਾਹਿਗੁਰੂ ਦਾ ਨਾਮ ਲੈ ਲਵੇ ਫਿਰ ਤੇਰੇ ਇਹ ਲੋਕ ਸੁਖੀਏ ਪਰਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮਿਲੇ। ਸਤਿਗੁਰ ਸਾਹਿਬ ਜੀ ਨੇ ਕਿਰਪਾ ਕਰਕੇ ਭਗਤ ਕਬੀਰ ਦੀ ਰਸਨਾ ਤੋਂ ਫੁਰਮਾਏ ਹੋਏ ਇਲਾਹੀ ਫਰਮਾਨ ਦੀ ਵਿਚਾਰ ਆਪ ਕਰਾਈ। ਵਿਚਾਰਾਂ ਕਰਦਿਆਂ ਬਹੁਤ ਭੁੱਲਾਂ ਹੋਈਆਂ। ਸਤਿਗੁਰ ਸਾਹਿਬ ਜੀ ਗੁਰੂ ਕੀ ਸੰਗਤ ਅਣਜਾਣ ਬੱਚਾ ਜਾਣ ਕੇ ਮਾਫ਼ ਕਰਿਓ, ਹੋਈਆਂ ਭੁੱਲਾਂ ਦੀ ਮਾਫ਼ੀ। ਅਨੰਦ ਸਾਹਿਬ ਦਾ ਪਾਠ ਕੋਸ਼ਿਸ਼ ਕਰਿਓ, ਸਾਰੇ ਨਾਲ ਰਲ ਕੇ ਕਰਿਓ ਜੀ, ਹੋਈਆਂ ਭੁੱਲਾਂ ਦੀ ਮਾਫ਼ੀ ਕਰੋ। ਕਿਰਪਾ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੇਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਬਿਰੰਗਤ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ ਅਰਜਨ ਹਰਿ ਗੋਬਿੰਦ ਨਾਮ ਸਿਮਰਉ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ

ਬੋਲੋ ਜੀ ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਟੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵਣ ਛਕਿਆ ਦੇਗ ਚਲਾਈ ਤੇ ਗਵਾਹੀ ਦੇ ਕੇ ਅਨਟ ਕੀਤਾ ਤਿਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਰੱਖੇ ਬੋਲੋ ਜੀ ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮੇ ਸੀਸ ਦਿੱਤੇ ਬੰਦ ਬੰਦ ਕਟਵਾਏ ਖੁਪਰੀਆਂ ਲਵਾਈਆਂ ਚਰਖੜੀਆਂ ਤੇ ਚੜ੍ਹੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇ ਸਵਾਸਾਂ ਸੰਗ ਨਿਭਾਈ ਤੇ ਇਹਨਾਂ ਦੀ ਕਮਾਈ ਦਾ ਧਿਆਨ ਰੱਖੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਰੱਖੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾ ਵੈ ਚੇਤ ਆਮਨ ਗਾ ਸਦਕਾ ਸਰਬ ਸੁਖ ਹੋਵੈ ਜਹਾਂ ਜਹਾਂ ਖਾਲਸਾ ਜੀ ਸਾਹਿਬ ਦਾ ਤਰਚ ਹੈ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਵਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਾਨੀ ਮਾਂ ਮਤ ਉੱਚੀ ਮਾਦਾ ਰਾਖਾ ਬਕਾਲ ਪੁਰਖ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੁਭਾਅ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਇਹ ਨਿਮਾਣਿਆਂ ਦੇ ਮਾਨ ਨਿਤਾਣਿਆਂ ਦੇ ਦਾਨ ਨਿਓਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਨੇ ਅਬਾਰ ਬਿਰਾਮ ਬਖਸ਼ ਕਿਰਪਾ ਕੀਤੀ ਆਪ ਜੀ ਦੀ ਹਜ਼ੂਰੀ ਚ ਅੰਮ੍ਰਿਤ ਵੇਲੇ ਦੇ ਸੁੰਦਰ ਦੀਵਾਨ ਸਜੇ ਅੰਮ੍ਰਿਤ ਵੇਲੇ ਤੋਂ ਹੀ ਆਪ ਦਰਬਾਰ ਸੰਗਤਾਂ ਵੱਲੋਂ ਸਿਮਰਨ ਅਭਿਆਸ ਹੋਏ ਬਰੰਧ ਆਪ ਜੀ ਨੇ ਪ੍ਰਕਾਸ਼ ਮਨੋ ਕੇ ਦਰਸ਼ਨ ਦਾਰੇ ਬਖਸ਼ੇ ਬਰੰਧ ਆਪ ਜੀ ਦੀ ਹਜ਼ੂਰੀ ਵਿੱਚ ਸੁਖਮਨੀ ਸਾਹਿਬ ਜੀ ਦੇ ਪਾਠ ਪੰਜਾਂ ਬਾਣੀਆਂ ਦੇ ਨਿਤਨੇਮ ਸ੍ਰੀ ਆਸਾ ਕੀ ਵਾਰ ਦੇ ਸ਼ਬਦ ਕੀਰਤਨ ਆਪ ਜੀਵਨ ਬਖਸ਼ ਹੁਕਮਨਾਮੇ ਦੇ ਸ਼ਬਦ ਵਿਚਾਰ ਛੇ ਪੌੜੀ ਆਨੰਦ ਸਾਹਿਬ ਜੀ ਕੇ ਜਾ ਵੇ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਹੋਇਆਂ ਹੋਈਆਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਦੀ ਮਾਫ਼ੀ ਬਖਸ਼ੋ ਗਾਂ ਵਾਸਤੇ ਸੁਤਸਪਸ਼ਟ ਬਾਣੀ ਪੜ੍ਹਨ ਦੀ ਦਾਤ ਬਖਸ਼ੇ ਨੇ ਗੁਰਬਾਣੀ ਕੀਰਤਨ ਕਥਾ ਦਾ ਭਾਵ ਹੋਈਆਂ ਸੰਗਤਾਂ ਦੇ ਹਿਰਦਿਆਂ 'ਚ ਵਸਾ ਕੇ ਕਰਤਾਰਥ ਕਰਨਾ ਇਸ ਸੰਗਤ ਦੀ ਹਾਜ਼ਰੀ ਤੇਲ ਫੁਲਭੇਟਾ ਕੀਤੀ ਦਰਕਰ ਵਿਖੇ ਕੀਤੀਆਂ ਸੇਵਾਵਾਂ ਦਰ ਪ੍ਰਵਾਨ ਕਰਨੀਆਂ ਪਰਿਵਾਰਾਂ ਸੁੱਖ ਸ਼ਾਂਤੀ ਚੜ੍ਹਦੀ ਕਲਾ ਦਾਤਾਂ ਬਖਸ਼ਣੀਆਂ ਪਿਆਰੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ ਜੇਲ੍ਹਾਂ 'ਚ ਬੰਦ ਕੌਮ ਦੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਭਾਈ ਅੰਮ੍ਰਿਤਪਾਲ ਸਿੰਘ ਅਤੇ ਹੋਰ ਪਿਆਰੇ ਗੁਰਸਿੱਖਾਂ ਦੀ ਰਿਹਾਈ ਚੜ੍ਹਦੀ ਕਲਾ ਲਈ ਸੰਗਤ ਤੋਂ ਅਰਦਾਸ ਬੇਨਤੀ ਹੈ ਆਪ ਜੀ ਦੇ ਬਖਸ਼ਿਆਂ ਖਜ਼ਾਨੇ ਵਿੱਚੋਂ ਕੜਾਹ ਪ੍ਰਸ਼ਾਦ ਦੇਖ ਸਜ ਕੇ ਹਾਜ਼ਰ ਦਰ ਪ੍ਰਵਾਨ ਹੋਏ ਪ੍ਰਵਾਨ ਹੈ ਪ੍ਰਸ਼ਾਦ ਸੰਗਤ ਵਰਤਾਉਣ ਦੀ ਆਗਿਆ ਬਖਸ਼ਿਸ਼ਾਂ ਬੇਨਤੀਆਂ ਗੁਰਮਤਿ ਸਾਰ ਪ੍ਰਵਾਨ ਕਰਨੀਆਂ ਸਹੀ ਪਿਆਰੇ ਮੇਲ

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਭਗਤਾਂ ਕੀ ਟੇਕ ਤੋਂ

ਜੋ ਤਿਸ ਭਾਵੈ ਸਤਿਕਰ ਮਨ ਭਾਣਾ ਮਨ ਵਸਾਈ। ਕਹਿ ਕਬੀਰ ਸੁਨੋਰੇ ਸੰਤੋ ਮੇਰੀ ਮੇਰੀ ਝੂਠੀ,

ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਸ਼ਬਦ ਗੁਰੂ ਧੰਨ ਧੰਨ ਆਦਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਪਾਵਨ ਪਵਿੱਤਰ ਹਜ਼ੂਰ ਜੀ ਬੈਠੀ ਸਾਧ ਸੰਗਤ ਜੀਵਨ ਪਾ ਗਈ ਆਪ ਜੀ ਅੰਮ੍ਰਿਤ ਵੇਲੇ ਤੋਂ ਗੁਰੂ ਸਾਹਿਬ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਹੋ। ਅੰਮ੍ਰਿਤ ਵੇਲੇ ਤੋਂ ਹੀ ਗੁਰੂ ਘਰ ਵਿਖੇ ਜੁੜ ਕੇ ਸੰਗਤੀ ਰੂਪ 'ਚ ਨਾਮ ਜਪ ਕੇ ਪਵਿੱਤਰ ਗੁਰਬਾਣੀ ਪੜ੍ਹ ਸੁਣ ਕੇ ਕਥਾ ਕੀਰਤਨ ਸਰਵਣ ਕਰਕੇ ਗੁਰੂ ਘਰ ਵਿਖੇ ਸੇਵਾਵਾਂ ਕਰਕੇ ਸਤਿਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਸਤਿਗੁਰੂ ਸਾਹਿਬ ਜੀ ਕਿਰਪਾ ਕਰਨ ਆਪ ਆਈ ਸਮੂਹ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨ ਦਰੋਂ ਕਰੋਂ ਗੁਰਸਿੱਖੀ ਜੀ ਬਨਾਮਦਾਨ ਬਖਸ਼ਣ ਆਉਣ ਵਾਲੇ ਨਵੰਬਰ ਮਹੀਨੇ 'ਚ 21 ਨਵੰਬਰ ਦਿਨ ਸ਼ਨਿਚਰਵਾਰ ਨੂੰ ਗੁਰਦੁਆਰਾ ਸਾਹਿਬ ਵਿਖੇ ਸਵੇਰੇ 10 ਵਜੇ ਦੇ ਕਰੀਬ ਅੰਮ੍ਰਿਤ ਸੰਚਾਰ ਹੋ ਰਹੇ ਹਨ। ਅੰਮ੍ਰਿਤ ਦਾ ਬਾਟਾ ਤਿਆਰ ਹੋ ਰਿਹਾ ਹੈ। ਜਿਹਨਾਂ ਪ੍ਰਾਣੀਆਂ ਨੇ ਗੁਰੂ ਵਾਲੇ ਬੰਨਾ ਹੈ ਆਪਣੇ ਨਾਮ ਲੈਬਰ 'ਚ ਲਿਖਾ ਸਕਦੇ ਹੋ ਜੀ। ਨਾਮ ਦੀ ਦਾਤ ਅੰਮ੍ਰਿਤ ਦਾਤ ਪ੍ਰਾਪਤ ਕਰਕੇ ਜਨਮ ਸਵੇਲਾ ਕਰੋ। ਇੱਥੇ ਅੰਮ੍ਰਿਤ ਵਿਦਵਾਨ ਦੀ ਸੰਬੋਧਤਾ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਧੰਨ ਸ਼੍ਰੀ ਹਰਿਕ੍ਰਿਸ਼ਨ ਧਿਆਈ ਹੈ ਜੀ ਡਿੱਠੇ ਸਭ ਦੁੱਖ ਜਾਣ। ਧੰਨ ਸ਼੍ਰੀ ਹਰਿਕ੍ਰਿਸ਼ਨ ਧਿਆਈ ਹੈ ਜੀ ਡਿੱਠੇ ਸਭ ਦੁੱਖ ਜਾਣ। ਧੰਨ ਸ਼੍ਰੀ ਹਰਿਕ੍ਰਿਸ਼ਨ ਧਿਆਈ ਹੈ ਜੀ ਡਿੱਠੇ ਸਭ ਦੁੱਖ ਜਾਣ। ਧੰਨ ਸ਼੍ਰੀ ਹਰਿਕ੍ਰਿਸ਼ਨ ਧਿਆਈ ਹੈ ਜੀ ਡਿੱਠੇ ਸਭ ਦੁੱਖ ਜਾਣ। ਧੰਨ ਸ਼੍ਰੀ ਹਰਿਕ੍ਰਿਸ਼ਨ ਧਿਆਈ ਹੈ ਜੀ ਡਿੱਠੇ ਸਭ ਦੁੱਖ ਜਾਣ। ਧੰਨ ਗੁਰੂ ਤੇਗ ਬਹਾਦਰ ਸਿਮਰੀ ਘਰ ਨੌ ਨੇ ਦਿਆਵੇ ਧਾਏ ਸਭ ਥਾਈ ਹੋਏ ਸਹਾਰ। ਧੰਨ ਗੁਰੂ ਤੇਗ ਬਹਾਦਰ ਸਿਮਰੀਏ ਘਰ ਨੌ ਨੇ ਦਿਆਵੇ ਧਾਏ ਸਭ ਥਾਈ ਹੋਏ ਸਹਾਏ। ਧੰਨ ਗੁਰੂ ਤੇਗ ਬਹਾਦਰ ਸਿਮਰੀਏ ਘਰ ਨੌ ਨੇ ਦਿਆਵੇ ਧਾਏ ਸਭ ਥਾਈ ਹੋਏ ਸਹਾਰ। ਧੰਨ ਗੁਰੂ ਤੇਗ ਬਹਾਦਰ ਸਿਮਰੀਏ ਘਰ ਨੌ ਨੇ ਦਿਆਵੇ ਧਾਏ ਸਭ ਥਾਈ ਹੋਏ ਸਹਾਏ। ਧੰਨ ਗੁਰੂ ਤੇਗ ਬਹਾਦਰ ਸਿਮਰੀਏ ਘਰ ਨੌ ਨੇ ਦਿਆਵੇ ਧਾਏ ਸਭ ਥਾਈ ਹੋਏ ਸਹਾਏ। ਸ਼ਲੋਕ ਮਹੱਲਾ ਪੰਜਵਾਂ ਤੇਰਾ ਕੀਤਾ ਜਾਤੋ ਨਾ ਮੈਨੂੰ ਯੋਗ ਕਿਤੋ ਮੈਂ ਨਿਰਗੁਣ ਹਾਰੇ ਕੋ ਗੁਣਾ ਆਪੇ ਤਰਸ ਪਿਓ ਤਰਸ ਪਿਆ ਮੈਂ ਰਹਿਮਤ ਹੋ ਸਤਿਗੁਰ ਸੱਜਣ ਮੇਰੇ ਨਾਨਕ ਨਾਮ ਮਿਲੇ ਤਾਂ ਜੀ ਤਨ ਮਨ ਥੀਵੇ ਹਰਿਆ ਨਾਨਕ ਨਾਮ ਮਿਲੇ ਤਾਂ ਜੀ ਤਨ ਮਨ ਥੀਵੇ ਹਰਿਆ। ਸੋਠ ਮਹੱਲਾ ਪੰਜ ਹਮ ਮੈਨੇ ਤਮ ਊਜਲ ਕਰਤ ਹਮ ਨਿਰਗੁਣ ਤੂੰ ਦਾਤ ਹਮ ਮੈਲੇ ਤਮ ਊਜਲ ਕਰਤ ਹਮ ਨਿਰਗੁਣ ਤੂੰ ਦਾਤ ਹਮ ਮੂਰਖ ਤਮ ਚਤਰ ਸਿਆ ਤੂੰ ਸਰਬ ਕਲਾ ਕਾ ਗਿਆਤ ਹਮ ਮੂਰਖ ਤਮ ਚਤਰ ਸਿਆ ਤੂੰ ਸਰਬ ਕਲਾ ਕਾ ਗਿਆਤ ਮਾਧੋ ਹਮ ਐਸੇ ਤੂੰ ਐਸਾ ਮਾਧੋ ਹਮ ਐਸੇ ਤੂੰ ਐਸਾ ਹਮ ਪਾਪੀ ਤੁਮ ਪਾਪ ਖੰਡ ਨੀਕੋ ਠਾਕਰ ਦੇਸਾ ਹਮ ਪਾਪੀ ਤੁਮ ਪਾਪ ਖੰਡ ਨੀਕੋ ਠਾਕਰ ਦੇਸਾ ਤੁਮ ਸਭ ਸਾਜੇ ਸਾਜਨ ਵਾਜ ਜੀਓ ਪਿੰਡ ਦੇ ਪ੍ਰਾਣ ਤੁਮ ਸਭ ਸਾਜੇ ਸਾਜਨ ਵਾਜ ਜੀਓ ਪਿੰਡ ਦੇ ਪ੍ਰਾਣ ਨਿਰਗੁਣ ਆਰੇ ਗੁਣ ਨਹੀਂ ਕੋਈ ਤੁਮ ਦਾਨ ਦਿਓ ਮਿਹਰਬਾਨ ਨਿਰਗੁਣ ਆਰੇ ਗੁਣ ਨਹੀਂ ਕੋਈ ਤੁਮ ਦਾਨ ਦਿਓ ਮਿਹਰਬਾਨ ਤੁਮ ਕਰੋ ਭਲਾ ਹਮ ਭਲੋ ਨ ਜਾਣ ਤੂੰ ਸਦਾ ਸਦਾ ਦਿਆਲਾ ਤੁਮ ਕਰੋ ਭਲਾ ਹਮ ਭਲੋ ਨ ਜਾਣ ਤੂੰ ਸਦਾ ਸਦਾ ਦਿਆਲਾ ਤੁਮ ਸੁਖਦਾਈ ਪੁਰਖ ਵਿਧਾਤੇ ਤੁਮ ਰਾਖੋ ਆਪਣੇ ਬਲ ਤੁਮ ਸੁਖਦਾਈ ਪੁਰਖ ਵਿਧਾਤੇ ਤੁਮ ਰਾਖੋ ਆਪਣੇ ਬਲ ਤੁਮ ਨਿਧਾਨ ਅਟਲ ਸੁਲਤਾਨ ਜੀ ਜਨ ਸਭ ਜਾਚੇ ਤੁਮ ਨਿਧਾਨ

ਸਾਧ ਸੰਤਨ ਕੇ ਪਛ ਫਿਰ ਘਰ ਬੈਸੋ ਹਰ ਜਨ ਸਤਗੁਰ ਤੁਮਰੇ ਕਾਜ ਸਵਾ ਦੁਸ਼ਟ ਦੂਤ ਪਰਮੇਸ਼ਰ ਜਨਕੀ ਬੈਜ ਰੱਖੀ ਅਮ੍ਰਿਤ ਨਾਮ ਮਹਾਰਸਤੀ ਨਿਰਭਉ ਭਜੋ ਭਗਵਾਨ ਸਾਧ ਸੰਗਤ ਮਿਲ ਕੀਨੋ ਦਾ ਸ਼ਰਨ ਪਰੇ ਪ੍ਰਭ ਅੰਤਰ ਜਾ ਨਾਨਕੇ ਓਟ ਪਕੜੀ ਪ੍ਰਭ ਸ਼ਰਨ ਪਰੇ ਪ੍ਰਭ ਅੰਤਰ ਜਾ ਨਾਨਕੇ ਓਟ ਪਕੜੀ ਪ੍ਰਭ ਸਾਂ ਤ੍ਰਾਸੀ ਮਹੱਲਾ ਪੰਜਵਾਂ ਔਖੀ ਕੜ

ਪ੍ਰਭ ਦਾਤਾ ਧਨ ਹਮਾਰਾ ਮੀਤ ਮਨ ਬਿਲਾਸ ਪੈ ਸਾਹਿਬ ਅਚਰਜ ਦੇਖ ਬੜਾ ਹਰ ਸਿਮਰ ਸਿਮਰ ਆਨੰਦ ਕਰਨਾ ਪ੍ਰਭ ਪੂਰਨ ਬੈਜ ਰਖਾ ਹਰ ਸਿਮਰ ਸਿਮਰ ਆਨੰਦ ਕਰਨਾ ਪ੍ਰਭ ਪੂਰਨ ਬੈਜ ਰਖਾ ਸਤਿਗੁਰ ਆਇਓ ਸ਼ਰਨ ਤੁਹਾਰੀ ਮਿਲੇ ਸੁਖ ਨਾਮ ਹਰ ਸੋਭਾ ਚਿੰਤਾ ਲਾਏ ਹਮਾਰੀ ਸਤਿਗੁਰ ਆਇਓ ਸ਼ਰਨ ਤੁਹਾਰੀ ਮਿਲੇ ਸੁਖ ਨਾਮ ਹਰ ਸੋਭਾ ਚਿੰਤਾ ਲਾਏ ਹਮਾਰੀ ਧੰਨ ਧੰਨ ਮੇਰੇ ਪਿਆਰੇ ਗੁਰੂ ਨਾਨਕ ਦੇਵ ਸਾਹਿਬ ਤੂੰ ਹੀ ਨਿਰੰਕਾਰ ਤੂੰ ਸਦਾ ਸਲਾਮਤ ਨਿਰੰਕਾਰ ਤੂੰ ਠਾਕੁਰ ਊਚ ਭਗਵਾਨ ਨਾਨਕ ਕੀ ਭਰਾ ਬੇਨਤੀ ਆਪਣੀ ਭਗਤੀ ਲਾਏ ਮੰਗੋ ਦਾਨ ਠਾਕੁਰ ਨਾਮ ਧੰਨ ਧੰਨ ਮੇਰੇ ਪਿਆਰੇ ਗੁਰੂ ਨਾਨਕ ਦੇਵ ਸਾਹਿਬ ਤੂੰ ਹੀ ਨਿਰੰਕਾਰ ਤੂੰ ਸਦਾ ਸਲਾਮਤ ਨਿਰੰਕਾਰ ਤੂੰ ਠਾਕੁਰ ਊਚ ਭਗਵਾਨ ਨਾਨਕ ਕੀ ਭਰਾ ਬੇਨਤੀ ਆਪਣੀ ਭਗਤੀ ਲਾਏ ਮੰਗੋ ਦਾਨ ਠਾਕੁਰ ਨਾਮ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਧੰਨ ਧੰਨ ਬਾਬਾ ਆਨੰਦ ਸਿੰਘ ਜੀ ਮਹਾਰਾਜ ਧੰਨ ਧੰਨ ਬਾਬਾ ਆਨੰਦ ਸਿੰਘ ਜੀ ਮਹਾਰਾਜ ਕੋਟ ਕੋਟ ਪ੍ਰਣਾਮ ਭੁੱਲ ਚੁੱਕ ਮਾਫ ਤੇਰੇ ਚਰਨ ਕਮਲਾ ਪਾਸ ਬਹੁਤ ਬਹੁਤ ਧੰਨਵਾਦ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਵਾਦ ਦਾ ਫਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਬੋਲੇ ਸੋ

ਪਟ ਖੁੱਲੇ ਗੁਰ ਪ੍ਰਸਾਦੀ ਜਾਣਿਆ ਸਾਚੀ ਲਿਵ ਲਾਗੀ ਹੈ ਪੀਤਰ ਸਤਗੁਰ ਸਤਗੁਰ ਸਿਓ ਮਨ ਮਾਨਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ਼੍ਰੀ ਵਾਹਿਗੁਰੂ ਸਤਨਾਮ ਸ਼੍ਰੀ ਵਾਹਿਗੁਰੂ ਵਾਹਿਗੁਰੂ।

ਸਤਿਗੁਰੂ ਮੈਂ ਪਾਇਆ, ਸਤਿਗੁਰੂ ਤਾਂ ਪਾਇਆ ਸਹਿਜ ਸੇਤੀ, ਮਨ ਵਜੀਆਂ ਵਧਾਈਆਂ, ਰਾਗ ਰਤਨ ਪਰਿਵਾਰ ਭਰੀਆਂ, ਸ਼ਬਦ ਗਾਵਣੇ ਆਈਆਂ। ਸ਼ਬਦੋ ਤਾਂ ਗਾਵੋ ਹਰੀ ਕੇਰਾ, ਮਨ ਜਿਨੀ ਵਸਾਇਆ, ਕਹੇ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ।

ਨਾਨ ਸੁੱਚੀ ਸਾਹਿਬ ਗਿਆਨਾ ਹੀ ਕਰ ਤੇਰੇ ਸੱਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਸ਼ਾਂ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਬਿਟੋ ਜਿਸ ਦੀਆਂ ਇਹ ਵਡਿਆਈਆਂ ਕਹੇ ਨਾਨ ਸੁਣੋ ਸੰਤ ਹੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਦਿੱਤ ਕਰ ਸੁਭਾਗੈ ਕਰ ਸੁਭਾਗੇ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਚ ਦੂਤ ਤੋ ਦੁਵਸ ਕੀਤੇ ਕਾਲ ਕੰਟ ਕੁਮਾਰਿਆ ਤੁਰ ਕਰਮ ਪਾਇਆ ਤੁਧ ਜਿਨ ਕੋ ਸੇ ਨਾਮ ਹਰ ਕੈ ਲਾਗੇ ਕਹਿ ਨਾਨਕ ਤਹਿ ਸੁਖ ਹੋਵਾ।

ਸਤਨਾਮ ਵਾਹਿਗੁਰੂ ਸਾਹਿਬ ਜੀ ਆਪੇ ਹਰ ਇੱਕ ਰੰਗ ਹੈ ਆਪੇ ਬਹੁਰੰਗੀ ਜੋ ਤਿਸ ਭਾਵੇ ਨਾਨਕਾ

ਵਾਹਿਗੁਰੂ।

ਵੈਰ ਅਕਾਲ ਮੂਰਤ ਅਜੂਨੀ ਸਾਹਿਬਾਂ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ

ਗਾਈ ਹੁਕਮੀ ਹੋਵਨ ਜੀ ਹੁਕਮ ਮਿਲੇ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈ ਆ ਇੱਕ ਨਾ ਹੁਕਮੀ ਬਖਸ਼ੀਸ ਇੱਕ ਹੁਕਮੀ ਸਦਾ ਪਵਾਈ ਆ

सुख कर ले जाए। गुरमुख नादं गुरमुख वेदं गुरमुख रहया समाई।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

hrám na naše pána.

ছাড়ি গরু ছাড়ি গরু এটা রাম।

गुरु वाह गुरु वाह।

ਕਰਨ ਵਾਸਤੇ ਬਾਣੀ ਆਖੀ ਹੈ ਕਿ ਉਹ ਗੁਰਸਿੱਖ ਜਿਹੜੇ ਨਿਤਾ ਪ੍ਰਤੀ ਚੱਲ ਕੇ ਗੁਰੂ ਦੀ ਸਾਧ ਸੰਗਤ ਵਿੱਚ ਜਾ ਕੇ ਬੈਠਦੇ ਹਨ, ਜਿਹੜੇ ਨਿਤਾ ਪ੍ਰਤੀ ਗੁਰੂ ਦਾ ਨਾਮ ਜਪਦੇ ਹਨ, ਕਿਉਂ ਨਾ ਚੰਗਾ ਹੋਵੇ ਜੇ ਮੇਰੇ ਤਨ ਦੇ ਚਮੜੇ ਦੀਆਂ ਜੁੱਤੀਆਂ ਬਣ ਜਾਣ। ਤੇ ਉਹ ਜਿਹੜੇ ਗੁਰਸਿੱਖ ਗੁਰੂ ਦੀ ਗੋਦ ਵਿੱਚ ਆ ਕੇ ਹਰ ਰੋਜ਼ ਬਹਿੰਦੇ ਹਨ, ਉਹਨਾਂ ਦੇ ਪੈਰਾਂ ਵਿੱਚ ਉਹ ਜੁੱਤੀਆਂ ਹੋਣ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਉਹ ਗੁਰਸਿੱਖ ਮੇਰੇ ਤਨ ਦੇ ਚਮੜੇ ਦੀਆਂ ਬਣੀਆਂ ਹੋਈਆਂ ਜੁੱਤੀ ਪਹਿਨਣ,